ਭਗਵਾਨ ਹੈ, ਆਪਾਂ ਦੁਨੀਆਦਾਰੀਆਂ ਦੇਖਣ ਨੇ ਮਿਲੀ ਹੈ, ਤਾਂ ਉਹ ਸਭ ਦੇਖੋ ਉੱਪਰ ਵਾਲੇ ਦੀ ਕਿਰਪਾ ਹੀ ਹੈ। ਵੀ ਜੇ ਆਪਾਂ ਸੁੱਖ ਭੋਗਣ ਲੱਗ ਰਿਹਾ ਨਹੀਂ ਤੋ ਵੀ ਕੀ ਹੈ, ਆ ਭਗਵਾਨ ਦੀ ਮਾਇਆ ਹੈ, ਭਗਵਾਨ ਦੀ ਕਿਰਪਾ ਹੈ, ਔਰ ਆਪਣਾ ਕਰੋੜਾ ਕਰਮ ਹੈ, ਹੈ ਨੀ। ਜਿਕਾ ਜੇ ਕਣੀ ਅੱਛਾ ਕਰਿਆ ਹੈ ਲਾਰਲੇ ਜਨਮ ਮੈਂ, ਤੋ ਦੇਖੋ ਬੋ ਸੁੱਖ ਭੋਗਣ ਲੱਗ ਰਿਹਾ ਹੈ। ਅਰ ਉਹ ਪਤਾ ਨਹੀਂ ਕਿਤਾ ਹੀ ਜਨਮਾਂਗਾ, ਜਿਕਾ ਆਪਣਾ ਕਰਮ ਹੈ, ਜਿਕਾ ਵਾਂਗੂ ਲੇਖੋ ਜੋਖੋ ਭਗਵਾਨ ਕਿੰਨਾ ਹੈ। ਆਪਾਂ ਤੋਂ ਠਾਈ ਕੋ ਨਹੀਂ ਵੀ ਅੱਜ ਆਪਾਂ ਸੋਚ ਰਹੇ ਹਾਂ ਵੀ ਅੱਜ ਤੋਂ ਮੈਂ ਤਾਂ ਬਹੁਤ ਅੱਛਾ ਕੰਮ ਕਰਨ ਲੱਗ ਰਿਹਾ ਹਾਂ, ਤੋ ਹੀ ਮੇਰਾ ਮੈਂ ਦੁੱਖ ਕਿਉਂ ਆਉਣ ਲੱਗ ਰਿਹਾ ਹੈ। ਦੇਖੋ ਬਿਨੋ ਦੁੱਖ ਸੁੱਖ ਇਹ ਕੀ ਹੈ ਕਿ ਅਭੀ ਜੀਆਂ ਥਾਨ ਮੈਂ ਬਤਾਇਓ ਵੀ ਪਤਾ ਨਹੀਂ ਕਿਤਾ ਹੀ ਜਨਮਾਂਗੂ ਲੇਖੋ ਭਗਵਾਨ ਕਿੰਨਾ ਪੜਿਓ ਹੈ, ਤੋ ਕਿਠਾ ਆਪਾਂ ਕਿਸੇ ਜਨਮ ਕੋ ਭੋਗਣ ਲੱਗ ਰਿਹਾ, ਹੈਨੀ। ਉਹ ਇਹ ਤੋਂ ਹੈ ਕੌਣ ਵੀ ਹਾਂ ਇੱਕ ਜਨਮ ਕੋਈ ਲੇਖੋ ਜੋਖੋ ਹੈ, ਜਿਕੋ ਠੀਕ ਖਤਮ ਹੋ ਜਾਣਾ ਹੈ। ਕਠਿਨ ਕੀਨ ਕੀ ਦੇਖੋ ਆਪਾਂ ਨੇ ਕੀ ਹੈ, ਕਦੀ ਸੁੱਖ ਔਰ ਦੁੱਖ ਕਿਨ ਕੀ ਸਾਹਮਣੋਂ ਆਪਾਂ ਨੇ ਕਰਤੋ ਹੀ ਰਹਿਣਾ ਪੜਸੀ। ਪਰ ਕੀ ਹੈ ਕਿ ਆਪਾਂ ਨੇ ਜੀਣੋ ਹੈ ਇਹ ਧਰਤੀ ਪਰ, ਔਰ ਕੀ ਹੈ ਮੌਤ ਸਿਉਂ ਜੀਣੋ ਹੈ, ਕਿਉਂਕਿ ਉਹ ਭਗਵਾਨ ਕੋ ਦੇੜੋ ਜੀਵਨ ਬਾਰ ਬਾਰ ਕੌਣ ਮਿਲਿਆ, ਹੈ ਨੀ। ਤੋ ਭਗਵਾਨ ਜਨ ਆਪਾਂ ਜੀਵਨ ਦੀਓ ਹੈ, ਤੋ ਦੇਖੋ ਆਪਣੇ ਹੱਥ ਸਿਉਂ ਜਿੱਤੋ ਵੀ ਅੱਛਾ ਕੰਮ ਹੋਵੇ, ਹੈ ਨੀ, ਅੱਛਾ ਕਰਮ ਹੋਵੇ। ਜੇ ਆਪਾਂ ਵੀ ਆਪਣੀ ਸਮਰਥ ਹੈ ਆਪਣੀ ਪੋਟੀ ਹੈ, ਤਾਂ ਆਪਾਂ ਕਿੰਗੀ ਜੇ ਮੰਨ ਲਓ ਸਹਾਇਤਾ ਕਰ ਸਕਾਂ ਨਹੀਂ, ਜੇ ਆਪਾਂ ਕਿੰਗ ਕਾਮ ਆ ਸਕਾਂ, ਤਾਂ ਆਪਾਂ ਨੇ ਕਾਮ ਆਉਣੋ ਚਾਹੀਦਾ, ਕਿਉਂਕਿ ਉਹ ਦੇਖੋ ਭਗਵਾਨ ਆਪਾਂ ਨੇ ਜੇ ਸਮਰਥ ਬਣਾਏ ਹੋਏ ਨਹੀਂ, ਤਾਂ ਇਹ ਬਾਤ ਕੋ ਆਪਾਂ ਨੇ ਘਮੰਡ ਨਹੀਂ ਕਰਨਾ ਚਾਹੀਦਾ। ਮੈਂ ਕਰਨ ਲਾ, ਕਈਆਂ ਨੇ ਹੋ ਜਾਵੇ ਹਾਂ ਵੀ ਮੈਂ ਕਰੂੰ, ਤਾਂ ਉਹ ਥਾਨੇ ਭਗਵਾਨ ਆਸੀਸ ਦੀ ਹੈ, ਤਾਂ ਥੇ ਹੈ ਨਹੀਂ। ਕਿਉਂਕਿ ਦੇਖੋ ਬਾਂਟਣ ਸਿਉ ਧਨ ਵੱਡਾ ਹੈ, ਜੇ ਆਪਾਂ ਜਿੱਤੋ ਬਾਂਟਾ, ਚਾਹੇ ਕੋਈ ਚੀਜ਼ ਹੋ, ਬਾਂਟਣ ਸਿਉ ਵੱਡੀ ਵੱਡਾ, ਚਾਹੇ ਗਿਆਨ ਹੋ ਚਾਹੇ ਧਨ ਹੋ ਕੋਈ ਚੀਜ਼ ਹੋ, ਹੈ ਨਹੀਂ, ਵੀ ਮੈਂ ਅਪਾਰ ਵਿਧੀ ਹੋ ਹੈ। ਤੋ ਬਹਿਣੋ ਦੇਖੋ ਆਪਾਂ ਨੇ ਜਿਕੋ ਦੇੜੋ ਹੈ ਭਗਵਾਨ ਕੋ, ਬਿੰਗੋ ਹਮੇਸ਼ਾ ਸ਼ੁਕਰੀਆ ਦਾ ਮਨਾਉਣਾ ਚਾਹੀਦਾ, ਔਰ ਭਗਵਾਨ ਨੇ ਕਦੀ ਨਹੀਂ ਬੋਲਣਾ ਚਾਹੀਦਾ, ਹੈ ਨਹੀਂ। ਬਾਤਾਂ ਤੋਂ ਦੇਖੋ ਆਪਾਂ ਅੱਜ ਹੋਰ ਵੀ ਕਰਸ਼ਾਂ, ਆਓ ਸੁਣਾ ਆਪਾਂ ਉਹ ਭਜਨ।

ਮੈਨੂੰ ਦੇਖੋ ਇੱਕ ਦਿਨ ਸਭਨੇ ਜਾਣੋ ਹੈ, ਹੈ ਨਹੀਂ, ਪਰ ਰੇ ਜਾਣਾ ਆਪਣਾ ਜਿਕਾ ਆਪਾਂ ਟਾਬਰਾਂ ਨੇ ਸੰਸਕਾਰ ਦੇ ਕੇ ਜਾ ਸਾਂ ਬੇਰੇ ਜੀ, ਹੈ ਨਹੀਂ, ਉਹ ਟਾਬਰਾਂ ਸੰਸਕਾਰਾਂ ਮੈਂ ਕੀ ਹੈ ਕਿ ਆਪਣੀ ਝਲਕ ਦਿਖੇਗੀ। ਤੋ ਇਹ ਵਾਸਤੇ ਕੀ ਹੈ ਕਿ ਅੱਜ ਕੇ ਟਾਈਮ ਮੈਂ ਸੰਸਕਾਰ ਦੇਵਣਾ ਟਾਬਰਾਂ ਨੇ ਭੇਜਣਾ ਹੀ ਜ਼ਰੂਰੀ ਹੈ, ਕਿਉਂਕਿ ਦੇਖੋ ਟਾਬਰੀਆ ਦੇਖੋ ਆਪਣੇ ਸਿਉਂ ਸਿੱਖਿਆ, ਕਿਉਂਕਿ ਟਾਬਰ ਕੀ ਜੀ ਕੀ ਪਹਿਲੀ ਪਾਠਸ਼ਾਲਾ ਹੋਏ ਨਹੀਂ, ਵੋ ਬਿੰਗੋ ਆਪ ਗੋ ਪਰਿਵਾਰ ਹੋਇਆ, ਔਰ ਜਿਕਾ ਮਾਂ ਬਾਪ ਹੋਇਆ ਵੀ ਪਹਿਲਾ ਗੁਰੂ ਹੋਇਆ, ਹੈ ਨਹੀਂ। ਇਹ ਵਾਸਤੇ ਆਪਾਂ ਨੇ ਚਾਹੀਦਾ ਕਿ ਆਪਾਂ ਟਾਬਰਾਂ ਨੇ ਅੱਛਾ ਸੰਸਕਾਰ ਦੇਵਾਂ, ਤਾਂ ਕਿ ਕੱਲ ਨੇ ਦੇਖੋ ਵੀ ਆਪਣੇ ਜਾਇਬਾ ਜਿੰਨਾ ਵੀ ਆਪਣੇ ਟਾਬਰਾਂ ਦੀ ਪਹਿਚਾਣ ਹੋਵੇ, ਤੋ ਦੇਖੋ ਆਪਣੀ ਪਹਿਚਾਣ ਅੱਛੇ ਰੂਪ ਮਾ ਹੋਵੇ, ਕਿਉਂਕਿ ਲੋਕ ਤੋਂ ਦੇਖੋ ਆਪਣੇ ਨਾਮ ਸੁਭਾ ਨੇ ਜਾਣ ਸੀ ਵੀ ਹਾਂ ਉਹ ਫਲਾਣੀਆਂ ਕੋ ਟਾਬਰ ਹੈ, ਤੋ ਫਲਾਣੀਆਂ ਕੋ ਟਾਬਰ ਕੀ ਸੁੱਖ ਹੈ ਵੋ ਆਪਣੇ ਦੇੜ ਸੰਸਕਾਰਾਂ ਪਰ ਨਿਰਭਰ ਕਰੇਗੋ। ਤੋ ਇਹ ਵਾਸਤੇ ਕੀ ਹੈ ਕਿ ਟਾਬਰਾਂ ਨੇ ਅੱਛਾ ਅੱਛਾ ਸੰਸਕਾਰ ਆਪਾਂ ਨੇ ਦੇਣਾ ਚਾਹੀਦਾ, ਕਿਉਂਕਿ ਦੇਖੋ ਬੇਣੋ ਜਿੱਕਾ ਟਾਬਰ ਹੋਵੇ ਨਹੀਂ ਵੀ ਤੋ ਕੱਚੀ ਮਾਟੀ ਵਰਗਾ ਹੋਵੇ, ਜਿਵੇਂ ਆਪਾਂ ਮਨ ਥੇਪ ਦਿਆਂਗਾ ਨਹੀਂ ਵੀ ਵਿਸਾ ਹੀ ਬਣ ਜਾਏਗਾ। ਇਹ ਵਾਸਤੇ ਕੀ ਹੈ ਕਿ ਆਪਾਂ ਨੇ ਕਈ ਜੀ ਕਿ ਛੋਟੀ ਛੋਟੀ ਬਾਤਾਂ ਵਾਂਗੂ ਧਿਆਨ ਰੱਖਣਾ ਚਾਹੀਦਾ, ਜਿਵੇਂ ਕਿ ਦੇਖੋ ਟਾਬਰ ਕੋਈ ਅੱਛੋ ਕੰਮ ਕਰੇ ਤਾਂ ਬਣ ਆਪਾਂ ਨੇ ਸ਼ਾਬਾਸ਼ੀ ਦੇਣੀ ਚਾਹੀਦਾ, ਹੈ ਨਹੀਂ। ਜਿਵੇਂ ਮੰਨ ਲਓ ਬਣ ਕੇ ਮਦਦ ਕਰੀ ਹੈ ਕੋਈ ਸਕੂਲ ਮਾਂ ਅੱਗੇ ਬਣ ਕੇ ਮਦਦ ਕਰੀ, ਅੱਗੇ ਆਪਾਂ ਨੇ ਬਤਾਇਓ ਵੀ ਹਾਂ ਅੱਜ ਮੈਂ ਇਹ ਕਰਿਓ, ਪਹਿਲੀ ਬਾਤ ਤਾਂ ਹੈ ਕਿ ਆਪਾਂ ਨੇ ਟਾਬਰ ਦੀ ਸਾਰੀ ਬਾਤਾਂ ਅੱਛੀ ਤਰੀਕੇ ਸੋ ਸੁਣਨੀ ਚਾਹੀਦਾ ਵੀ ਸਕੂਲ ਮੈਂ ਕੀ ਹੋਇਓ ਬਣ ਕੇ ਕਰਿਓ। ਤੋ ਆਪਾਂ ਕੀ ਕਰਾਂ ਵੀ ਪਹਿਲ ਪੋਤੀਆਂ ਪੁੱਛਾਂ, ਹਾਂ ਬਈ ਤੂੰ ਡਰੈਸ ਖੋਲਦੀ ਕਿ ਇਹਾਂ ਕਰਦੀ ਕਿ ਕੱਪੜਾ ਇੱਕ ਜਿਹਾ ਰੱਖਦੀ ਆ ਕਿ ਹੈ, ਔਰ ਕਿਤਾਬਾਂ ਸਾਂਭਦੇ ਇਹਾਂ ਵੀ ਆ। ਆਪਾਂ ਨੇ ਚਾਹੀਦਾ ਹੀ ਹੈ ਵੀ ਆਪਾਂ ਤਾਂ ਇਹਾਂ ਪੁੱਛਾਂ ਵੀ ਆਜ ਤੂੰ ਕਿੰਨੀ ਮਦਦ ਕਰੀ, ਹੈ ਨਹੀਂ, ਆਹ ਸਕੂਲ ਮੈਂ ਕੀ ਸਾਗਿਆ ਤੂੰ ਤੇਰੇ ਟਿਫਨ ਹੈ ਵੋ ਬਾਂਟਿਓ, ਕਿੰਨੇ ਤੈਂ ਕਿ ਅੱਛੀ ਚੀਜ਼ ਤੈਂ ਬਤਾਈ, ਅੱਛੀ ਚੀਜ਼ ਕੀ ਸਿੱਖੀ। ਆਪਾਂ ਨੇ ਥੋੜ੍ਹੀ ਦੇਰ ਟਾਬਰਾਂ ਨੇ ਦੇਣੀ ਚਾਹੀਦਾ ਅੱਛੀ ਅੱਛੀਆਂ ਬਾਤਾਂ ਮੈਨੂੰ ਪੁੱਛਣੀ ਚਾਹੀਦਾ, ਫਿਰ ਵੋ ਬਤਾ ਸੀ ਵੀ ਮਨ ਵੱਡੇਗੋ ਆਪਾਂ ਮੈਨੂੰ ਆਪਾਂ ਵਡਾਓ ਦੇਸ਼ਾਂ ਸ਼ਾਬਾਸ਼ੀ ਦੇਸ਼ਾਂ ਵੀ ਬਣ ਮੰਨ ਲਓ ਕੋਈ ਟੱਬਰ ਰੋਟੀ ਕੋਣ ਲਿਆਇਓ ਤਾਂ ਬਣ ਕਿੰਨੀ ਮਦਦ ਕਰਦੀ, ਹੈ ਨਹੀਂ, ਬਿਨਾਂ ਆਪ ਵਾਲੇ ਟਿਫਨ ਮੁੱਕੀ ਹੈ ਰੋਟੀ ਦੇਦੀ, ਤੋ ਆਪਾਂ ਬਿਨਾਂ ਸ਼ਾਬਾਸ਼ੀ ਦੇਵਾਂ ਵੀ ਹਾਂ ਉਹ ਤਾਂ ਬਹੁਤ ਹੀ ਅੱਛੋ ਕੰਮ ਕਰਿਓ। ਤੋ ਕੱਲ੍ਹ ਨੇ ਬਿਨਾਂ ਇਹਾਂ ਉਸੀ ਵੀ ਬਿੰਗ ਮਾਂ ਅੰਦਰ ਮਾਨਵਤਾ ਆਵੇਗੀ, ਹੈ ਨਹੀਂ, ਇਨਸਾਨੀਅਤ ਆਵੇਗੀ ਵੀ ਕੋਈ ਭੁੱਖੋ ਹੈ ਤਾਂ ਆਪਾਂ ਨੇ ਕੀ ਹੈ ਕਿ ਰੋਟੀ ਦੇਣੀ ਚਾਹੀਦੀ, ਇਹਾਂ ਕੋਣ ਵੀ ਹਾਂ ਅੱਛਾ ਨੰਬਰ ਲਿਆਇਆ ਤੋ ਹੀ ਵੀ ਵੋ ਪਹਿਲਾ ਨੰਬਰ ਪਰ ਆਇਓ ਹੈ, ਤੋ ਹੀ ਬਿਨਾਂ ਆਪਾਂ ਬਿੰਗੀ ਪੀਠ ਥਪਤ ਪਾਵਾਂ, ਹੈ ਨਹੀਂ, ਕੋਈ ਵੀ ਬਹੁਤ ਅੱਛਾ ਕੰਮ ਕਰਿਓ ਕੋਈ ਮੋਟੋ ਕੰਮ ਕਰਿਓ ਜਾਂ ਕਲਾਸ

ਮੈਂ ਅੱਗੇ ਨੇ ਵੀ ਅੱਗੇ ਵੱਢਿਓ ਹੈ ਵੀ ਚੀਜ਼ ਪਰ ਆਪਾਂ ਮੈਨੂੰ ਸ਼ਾਬਾਸ਼ੀ ਦੇਵਾਂ ਨਹੀਂ ਤਾਂ ਬਹੁਤ ਸੋਚ ਵੀ ਅੱਗੇ ਵੱਢਣੋ ਹੀ ਬਹੁਤ ਕੀ ਹੈ ਕਿ ਜ਼ਰੂਰੀ ਹੈ, ਔਰ ਕੋਈ ਚੀਜ਼ ਜ਼ਰੂਰੀ ਕੋ ਨਹੀਂ। ਵੀ ਟੱਬਰ ਨੇ ਇਹ ਚੀਜ਼ ਕੋ ਬਹੁਤ ਹੀ ਮਾਣ ਹੋ ਜਾਣੋ ਚਾਹੀਦਾ ਹੈ ਵੀ ਮੈਂ ਨਹੀਂ, ਮੇਰੇ ਮਾਂ ਬਾਪ ਜਿੰਨਾ ਵੀ ਰਾਜ਼ੀ ਹੋ ਸੀ ਵੀ ਇਹਾਂ ਕੋ ਨਹੀਂ ਵੀ ਮੈਂ ਬੋਲਾ ਨੰਬਰ ਕਲਾਸ ਮੈਂ ਲੈ ਕੇ ਆਊਂਗਾ ਜਾਂ ਫਿਰ ਮੈਂ ਖੇਲਾਂ ਮੈਂ ਪਹਿਲਾ ਨੰਬਰ ਪਰ ਆਊਂਗਾ, ਜਿੰਨਾ ਮੇਰੇ ਮੰਮੀ ਪਾਪਾ ਰਾਜ਼ੀ ਹੋ ਸੀ। ਵੀ ਨਾ ਇਹਾਂ ਵੀ ਹੋਣਾ ਚਾਹੀਦਾ ਹੈ ਵੀ ਮੇਰੇ ਪਾਪਾ ਮੰਮੀ ਪਾਪਾ ਜਿੰਨਾ ਵੀ ਰਾਜ਼ੀ ਹੋ ਸੀ, ਜਿੰਨਾ ਮੈਂ ਕਹਿੰਗੇ ਦੇਖੋ ਜ਼ਰੂਰਤਮੰਦ ਦੀ ਮਦਦ ਕਰੂੰਗਾ ਜਾਂ ਮੈਂ ਕਿ ਪਰਦਿਆ ਦਿਖਾਊਂਗਾ, ਹੈ ਨਹੀਂ ਇਹ ਤਰੀਕੇ ਸੀ ਜੇ ਮੈਂ ਮਦਦ ਕਰੂੰਗਾ ਤਾਂ ਕੀ ਹੈ ਮੇਰਾ ਮੰਮੀ ਪਾਪਾ ਰਾਜ਼ੀ ਹੋ ਸੀ। ਜਿੰਨਾ ਆਪਾਂ ਕੀ ਹੈ ਟੱਬਰ ਨੇ ਆਪ ਜੀਵਨ ਦੇ ਸਹੀ ਮੁੱਲਿਆਂ ਨਾਲ ਆਪਾਂ ਸਿਖਾ ਪਾਵਾਂਗਾ। ਇੱਕ ਛੋਟੀ ਸੀ ਕਹਾਣੀ ਵੀ ਮੈਨੂੰ ਯਾਦ ਆਵੇ ਕਿ ਇੱਕ ਸੇਠ ਹੋਵੇ ਵੋ ਕੀ ਹੈ ਮੈਨੂੰ ਆਪਣੇ ਬੇਟੇ ਨੇ ਇੱਕ ਸੋਨੇ ਕੀ ਅਸਰਫੀ ਦੇ ਕੇ ਬਾਜ਼ਾਰ ਮੈਂ ਭੇਜਿਆ ਕਿ ਕਹਤਨੇ ਨਹੀਂ ਆਹ ਸੋਨੇ ਕੀ ਅਸਰਫੀ ਹੈ ਆ ਖਰਚ ਕਰਕੇ ਆਉਣੀ ਹੈ। ਵੋ ਦੇਖਣਾ ਚਾਹੋ ਵੀ ਟੱਬਰ ਕੀ ਕਰੇ ਗੋ ਸੋਨੇ ਕੀ ਅਸਰਫੀ ਗੋ, ਜਿੰਨਾ ਵੋ ਟੱਬਰ ਹੈ ਨਹੀਂ ਬਾਜ਼ਾਰ ਮੈਂ ਜਾਵੇ ਨਹੀਂ ਤੋ ਵੋ ਦੇਖੇ ਵੀ ਇੱਕ ਬੁੱਢੋ ਸਾਰੋ ਬਜ਼ੁਰਗ ਆਦਮੀ ਕਿ ਹੈ ਵੀ ਪਾਟੇੜੀ ਸ਼ਿਸ਼ਾਲ ਹੈ ਵੋ ਵਿਚਾਰੋ ਮਾਂਗੇ ਖਾਣ ਵਾਲੋ ਵੋ ਮੰਗੋ ਕਿ ਕਿਹਨੂੰ ਖਾਣ ਲੱਗ ਰਹੇ ਹੋ ਤੋ ਵੀ ਮਿਲੇ ਵੀ ਕੌਣ ਵੋ ਭੁੱਖੂ ਔਰ ਠੰਡੂ ਜਾਂ ਥਰ ਥਰਾਓ ਤੋ ਵੀ ਟੱਬਰ ਨੇ ਵੀ ਪਰਦਿਆ ਅੱਜ ਹੈ ਔਰ ਵੋ ਕੀ ਕਰੇ ਬਸ ਸੋਨੇ ਕੀ ਅਸਰਫੀ ਹੈ ਨਹੀਂ ਵੀ ਜੀ ਕੋ ਬੁੱਢੋ ਬਾਬੋ ਬੈਠੇ ਹੋਏ ਵੀ ਜੋੜੀ ਗਏ ਮਾਂ ਹੀ ਗਾਲ ਦੇਵੇ ਔਰ ਫਿਰ ਵੋ ਆ ਗਏ ਹੈ ਨਹੀਂ ਆਪ ਗਏ ਪਾਪਾ ਬਿੰਗ ਜੀ ਸੇਠ ਹੋਏ ਵੋ ਪੁੱਛੇ ਵੀ ਬੇਟਾ ਤਾਂ ਵੀ ਸੋਨੇ ਕੀ ਅਸਰਫੀ ਕੋ ਕੀ ਕਰਿਓ ਤੋ ਵੋ ਬੇਟੋ ਬਤਾਵੇ ਵੀ ਪਿਤਾ ਜੀ ਮੈਂ ਨਹੀਂ ਇੱਕ ਬੁੱਢੇ ਸਾਰੇ ਆਦਮੀ ਨੇ ਦੇਖਿਓ ਬਜ਼ੁਰਗ ਆਦਮੀ ਹੋ ਵੋ ਵਿਚਾਰੋ ਠੰਡ ਸਿਉਂ ਕੰਪਣ ਲਾ ਗਰਿਓ ਹੈ ਔਰ ਵੀ ਨੇ ਭੁੱਖ ਵੀ ਲਾਗ ਰਹੀ ਪਰ ਵੀ ਕਿਨੇ ਕੀ ਹੈ ਨਾ ਹੀ ਕੀ ਖਾਣ ਪੀਣ ਨਾ ਉਹ ਨਾ ਹੀ ਅੱਛਾ ਕੱਪੜਾ ਵੀ ਕਿਨੇ ਉੱਡਣ ਨੇ ਤੋ ਬਾ ਸੋਨੇ ਗੇ ਸਰਫੀ ਮੈਂ ਬਿਨੇ ਦੇ ਦੀ ਤੋ ਇਹ ਬਾਤ ਨੇ ਸੁਣ ਗਏ ਬਿੰਗੋ ਪਿਤਾ ਇਤੋਂ ਰਾਜੀ ਹੋਇਆ ਕਿ ਬਿਨੇ ਗਲੇ ਸਿਉਂ ਲਗਾ ਲਿਆ ਔਰ ਕੀ ਹੈ ਕਿ ਦੇਖੋ ਇਹ ਬਾਤ ਸਿਉਂ ਆਪਾਂ ਨੂੰ ਕੀ ਸਿੱਖਿਆ ਮਿਲੇ ਕਿ ਆਪਾਂ ਆਪ ਨੂੰ ਟੱਬਰ ਜਿੰਨਾ ਵੀ ਐਸਾ ਕੰਮ ਕਰੇ ਨਹੀਂ ਤੋ ਆਪਾਂ ਨੇ ਕੀ ਹੈ ਕਿ ਬਿਨੇ ਸਾਬਾਸੀ ਦੇਣੀ ਚਾਹੀਦੀ ਹੈ ਜੀ ਸਿਉਂ ਕੀ ਹੈ ਕਿ ਬਿੰਗੋ ਹੌਸਲੋ ਵੱਡੇ ਗੋ ਔਰ ਐਸਾ ਕੰਮ ਕਰਨ ਗੋ ਬਿਨੇ ਕੀ ਹੈ ਕਭੀ ਮਨ ਵੱਡਾ ਗੋ ਵੀ ਕਾਲ ਨੇ ਇਸਾ ਕੰਮ ਕਰਿਆ ਮੇਰਾ ਮੰਮੀ ਪਾਪਾ ਰਾਜੀ ਹੋਇਆ ਔਰ ਮੈਨੇ ਸ਼ਾਬਾਸ਼ੀ ਦੇਵੇ ਹੈ ਨੀ ਕਿਉਂਕਿ ਦੇਖੋ ਵੀ ਇਨਸਾਨੀਅਤ ਜਿੰਨਾ ਮਨ ਅਸਰਫੀ ਦੀ ਨਹੀਂ ਸੁਣਨੇ ਗੀ ਵੀ ਬੁੱਢਾ ਆਦਮੀ ਨੇ ਤੋ ਵੀ ਇਨਸਾਨੀਅਤ ਕੋ ਪਤੋ ਲੱਗੋ ਵੀ ਅੰਦਰ ਇਨਸਾਨੀਅਤ ਹੈ ਵੋ ਕਿ ਦੁੱਖ ਸਮਝ ਸਕੇ ਹੈ ਨੀ ਬਿਨਾ ਵੀ ਦਇਆ ਆਵੇ ਇਹ ਚੀਜ਼ ਗੋ ਵੀ ਮਾਂ ਬਡੋਤਰੀ ਹੋਈ ਤੋ ਕੀ ਹੈ ਕਿ ਕਹਿਣ ਗੋ ਮਤਲਬ ਵੀ ਕਹਾਣੀ ਗੋ ਮਤਲਬ ਉਹ ਹੈ ਕਿ ਆਪਾਂ ਨੇ ਨਾ ਸਿਰਫ ਵੀ ਪੜ੍ਹਨ ਦੇ ਖਾਤਰ ਜਾਂ ਫਿਰ ਦੇਖੋ ਰੇ ਕੋਈ ਖੇਲਾਂ ਪ੍ਰਥਮਾਣ ਖਾਤਰ ਆਪਾਂ ਵਾਂਗੇ ਪੇਟ ਥਪਥਪਾਵਾਂ ਬਲਕਿ ਆਪਾਂ ਵੀ ਕੋਈ ਵੋ ਕੀ ਪਰਦਿਆ ਭਾਵ ਕਰਨ ਲੱਗ ਰਿਹਾ ਹੈ ਕਿ ਮਦਦ ਕਰਨ ਲੱਗ ਰਿਹਾ ਜ਼ਰੂਰਤਮੰਦਗੀ ਤੋ ਵੀ ਕੀ ਹੈ ਕਿ ਆਪਾਂ ਨੇ ਬਿੰਗੀ ਪੀਠ ਥਪਥਪਾਉਣੀ ਚਾਹੀਦੀ ਜੀ ਸਿਉਂ ਕੀ ਹੈ ਕਿ ਵੀ ਮੈਂ ਅੱਛਾ ਇਨਸਾਨ ਬਣਨਗੀ ਜਾਗਰੂਕਤਾ ਆਵੇਗੀ ਔਰ ਵੋ ਇੱਕ ਅੱਛਾ ਇਨਸਾਨ ਬਣੇਗੋ ਔਰ ਦੇਖੋ ਬਹਿਣੋ ਜਿੰਨਾ ਇਹ ਸੰਸਕਾਰ ਇਨਸਾਨੀਅਤ ਵਾਲਾ ਸੰਸਕਾਰ ਬਿੰਗ ਮਾਂ ਗਿਆ ਨਹੀਂ ਤੋ ਕੱਲ੍ਹ ਨੇ ਬੁਢਾਪੇ ਮੈਂ ਵੀ ਕੀ ਹੈ ਕਿ ਵੀ ਆਪਣੇ ਕੰਮ ਆਵੇਗਾ ਵੀ ਆਪਣੇ ਖਾਤਰ ਹੀ ਫਾਇਦੇਮੰਦ ਹੋਵੇਗਾ ਕਿਉਂਕਿ ਦੇਖੋ ਦਇਆ ਇਨਸਾਨੀਅਤ ਹੈ ਨਹੀਂ ਸੱਚਾਈ ਇਹ ਚੀਜ਼ਾਂ ਇਸੀ ਹੈ ਕਿ ਜੇ ਟੱਬਰ ਮਾਈ ਇਹ ਪਣਪ ਜੇ ਨਹੀਂ ਤੋ ਕੀ ਹੈ ਕਿ ਵੋ ਕਦੀ ਵੀ ਬੁਰੋ ਸੰਗ ਕੌਣ ਕਰੇ ਔਰ ਦੇਖੋ ਆਪਾਂ ਨੇ ਟੱਬਰ ਨੇ ਕੀ ਹੈ ਇੱਕ ਹੋਰ ਬਾਤ ਹੈ ਵੀ ਆਪਾਂ ਜੇ ਟੱਬਰ ਨੇ ਭਗਵਾਨ ਸਿਉਂ ਜੋੜੇ ਰਾਖਸ਼ਾ ਨਹੀਂ ਤਾਂ ਵੋ ਕਦੀ ਵੀ ਕੀ ਹੈ ਬੁਰੀ ਰਾਹ ਪਰ ਕੌਣ ਚੱਲ ਲੱਗੋ ਇਹ ਵਾਸਤੇ ਜਿੰਨਾ ਵੀ ਆਪਾਂ ਇਕੱਠੀ ਜਾਵਾਂ ਮੰਨ ਲਓ ਕੋਈ ਮਿੰਦਰ ਦੇਵ ਰਹਿ ਜਾਵਾਂ ਇਕੱਠੇ ਵੀ ਜਾਵਾਂ ਹੈ ਨਹੀਂ ਕੋਈ ਅੱਛੀ ਜਗ੍ਹਾ ਜਾਵਾਂ ਜਿਵੇਂ ਮੰਨ ਲਓ ਆਪਾਂ ਚਾਹੀਦਾ ਕੋਈ ਆਸ਼ਰਮ ਮੈਂ ਜਾਵਾਂ ਜਾਂ ਇਕੱਠੇ ਵੀ ਜਾਵਾਂ ਤਾਂ ਟੱਬਰ ਨੇ ਸਾਗ ਲੈ ਕੇ ਜਾਵਾਂ ਕੋਈ ਦਾਨ ਪੁੰਨ ਕਰਾਵਾਂ ਤਾਂ ਵੀ ਹਾਥ ਸਿਉਂ ਆਪਾਂ ਦਿਰਵਾਵਾਂ ਤਾਂ ਕੀ ਹੈ ਟੱਬਰਾਂ ਗੋ ਮਨ ਬੱਧੇ ਗੋਰਬਾਂ ਮਾਂ ਅੱਛਾ ਅੱਛਾ ਗੁਣ ਪਨ ਪੈਗਾ ਹੈ ਨਹੀਂ ਕਿਉਂਕਿ ਦੇਖੋ ਜੇ ਭਗਵਾਨ ਮੈਂ ਅਸਖਤ ਕੋਈ ਹੋ ਗਿਓ ਨਹੀਂ ਤਾਂ ਉਹ ਬੁਰੀ ਰਾਹ ਪਰ ਕਦੀ ਕੌਣ ਚੱਲ ਹੈ ਤਾਂ ਭੈਣੋ ਬਾਤ ਤੋਂ ਆਪਾਂ ਅਭੀ ਵੀ ਹੋਰ ਵੀ ਕਰਸ਼ਾਂ ਅਤੇ ਬਣਿਆ ਰਹੀ ਹੈ ਮੇਰੇ ਸਾਗ ਹੈ ਪਰ ਬੀਸ ਪਹਿਲਾਂ ਆਪਾਂ ਸੁਣ ਲਿਆ ਪਿਆਰੋ ਸੋ ਭਜਨ।

ਜੇ ਜੇ ਆਪਾਂ ਸਨਮਾਨ ਕਰਾਂਗਾ ਵਡੇਰਾਂ ਗੋ ਤੋ ਆਪ ਨੂੰ ਟੱਬਰ ਯੋ ਵੀ ਸਨਮਾਨ ਕਰਨੋ ਸਿੱਖ ਹੈ ਗੋ ਹੈ ਨੀ ਇਹ ਕਈ ਛੋਟੀ ਛੋਟੀ ਆਦਤਾਂ ਹੈ ਜੇ ਕਿ ਆਪਾਂ ਟੱਬਰੀਆਂ ਮੈਂ ਗਾਲਾਂਗਾ ਤੋ ਕੀ ਹੈ ਕਿ ਟੱਬਰ ਅੱਛੀ ਆਦਤਾਂ ਸੀਖ ਸੀ ਔਰ ਅੱਛਾ ਸੰਸਕਾਰ ਸੀਖ ਸੀ ਇਹ ਵਾਸਤੇ ਪਹਿਲਾਂ ਖੁਦ ਨਾ ਆਪਾਂ ਨੇ ਸੰਸਕਾਰਵਾਨ ਬਣਨੋ ਪੜ੍ਹ ਲਓ ਨਹੀਂ ਤੋ ਇਹ ਕੋ ਨਹੀਂ ਵੀ ਹਾਂ ਆਪਾਂ ਤੋਂ ਦੇਖੋ ਮੁੜ ਮੁੜ ਤਾਈਂ ਸੋਵਾਂ ਮੁੜ ਮੁੜ ਤਾਈਂ ਉੱਠਾਂ ਹੈ ਨੀ ਔਰ ਖਾਣ ਪੀਣ ਕੋ ਕੋਈ ਟੇਮ ਹੀ ਕੋ ਨਹੀਂ ਔਰ ਕੁਝ ਬਾਸਾ ਬੋਲਾਂ ਹੈ ਨੀ ਅੱਛੋ ਨਹੀਂ ਬੋਲਾਂ ਦੂਸਰਾ ਸਗ ਵਿਵਹਾਰ ਵੀ ਕੁਝ ਕਰਾਂ ਗਾਲੀ ਗਲੋਚ ਕਰਾਂ ਤੋ ਟੱਬਰ ਦੇਖੋ ਫਿਰ ਟੱਬਰ ਨੇ ਕੋਈ ਦੋਸਤ ਕੌਣ ਟੱਬਰ ਨੇ ਆਪਾਂ ਕੋਈ ਦੋਸਤ ਕੌਣ ਦੇ ਸਕਾਂ ਵੀ ਹਾਂ ਉਹੀ ਹੈ ਕਿਉਂਕਿ ਬੁੱਕ ਸਿੱਖਿਓ ਕੱਠੂ ਹੈ ਆਪਣੇ ਸੀ ਤੋਂ ਸਿੱਖਿਓ ਹੈ ਇਹ ਵਾਸਤੇ ਆਪਾਂ ਨੇ ਚਾਹੀਜੇ ਹੈ ਕਿ ਆਪਾਂ ਜਿਸੋ ਟੱਬਰ ਨੇ ਬਣਾਉਣਾ ਚਾਹਵਾਨੀ ਪਹਿਲਾਂ ਵੀ ਸੋ ਆਪਾਂ ਆਪ ਬਣਾ ਹੈ ਨੀ ਤੋ ਦੇਖੋ ਟੱਬਰੀਆਂ ਕੀ ਬਾਤਾਂ ਚੱਲਣ ਲੱਗ ਰਹੀ ਹੈ ਟੱਬਰ ਕਿਸੀ ਬਿਮਾਰ ਖਾਤਰ ਤੋਂ ਕੀ ਅੱਜ ਲਾਏ ਕੋਨੀ ਤੋ ਆਓ ਬਣੋ ਟੱਬਰੀਆਂ ਨੂੰ ਸੁਣਾਓ ਟੱਬਰੀਆਂ ਵਾਲੋ ਗੀਤ ਦੇਖਦੇ ਜਾਈਓ ਨਾ ਆਪਾਂ ਹੋਰ ਵੀ ਬਾਤਾਂ ਕਰਸ਼ਾ।

ਇਹ ਤਰੀਕੇ ਸੀ ਕਿ ਹੈ ਕਿ ਖੂਨ ਕੀ ਕਮੀ ਤੋਂ ਆਉਣੀ ਆਉਣੀ ਹੈ ਹੈ ਇਹਦੇ ਇਲਾਵਾ ਦੇਖੋ ਹੱਡੀਆਂ ਮਜ਼ਬੂਤ ਅੱਜ ਕੱਲ੍ਹ ਕਿਉਂਕਿ ਕੈਲਸ਼ੀਅਮ ਦੀ ਕਮੀ ਹੋ ਗਈ ਤਾਂ ਬੀ ਕਾਰਨ ਕੀ ਕਿ ਹੱਡੀਆਂ ਟੇਮ ਸੀ ਕਮਜ਼ੋਰ ਹੋਣ ਲੱਗ ਜਾਏ ਔਰ ਕਈ ਬੇੜਾਂ ਤੋਂ ਦੇਖੋ ਜੇਕੋ ਸਫੇਦ ਪਰਦਰ ਵਾਲਾ ਰੋਗ ਹੈ ਉਹ ਵੀ ਬਹੁਤ ਜ਼ਿਆਦਾ ਮਾਤਰਾ ਮੈਂ ਅੱਜ ਕੱਲ੍ਹ ਦਸ ਮੂੰਹ ਕੀ ਹੈ ਕਿ ਆਠ ਲੁਗਾਈ ਅੰਗ ਤਾਂ ਉਹ ਮਿਲੇ ਹੀ ਮਿਲ ਰਿਹਾ ਹੈ ਨੀ ਤਾਂ ਬੀ ਸੂ ਕੀ ਹੈ ਕਿ ਹੱਡੀਆਂ ਕੋ ਡਾਂਚੋ ਹੀ ਰਹਿ ਜਾਏ ਔਰ ਕੀ ਕੌਣ ਸਰੀਰ ਮੈਂ ਕੀ ਰਹਿ ਕੋ ਨਹੀਂ ਤਾਂ ਇਸੀ ਬਿਮਾਰੀਆਂ ਹੈ ਨੀ ਤਾਂ ਤਣਾਅ ਚਿੰਤਾ ਔਰ ਇਹ ਕਾਰਨ ਜੇਕੋ ਆਪਣੋ ਹਿਰਦੇ ਯਾਨੀ ਕਿ ਆਪਣੋ ਯੋੜੂ ਹੈ ਭਿੰਨ ਵੀ ਕਿ ਆਪਾਂ ਰੋਗੀ ਕਰ ਲੇਵਾਂ ਤਾਂ ਆਪਾਂ ਨੇ ਇਸ ਬਚਣ ਖਾਤਰ ਕੀ ਹੈ ਕਿ ਹਮੇਸ਼ਾ ਆਪਾਂ ਨੇ ਥੋੜ੍ਹਾ ਬਹੁਤ ਹਲਕੋ ਫੁਲਕੋ ਵਿਆਮ ਕਰਨੋ ਚਾਹੀਦਾ ਹੈ ਟੇਮ ਸਿਰ ਖਾਣੋ ਖਾ ਲੈਣੋ ਚਾਹੀਦਾ ਕਿਉਂਕਿ ਦੇਖੋ ਜੇ ਆਪਾਂ ਸਵਸਥ ਰਹਿਸਾਂ ਨਹੀਂ ਤਾਂ ਹੀ ਆਪਾਂ ਆਪਣੇ ਟਾਬਰਾਂ ਦੀ ਦੇਖਭਾਲ ਕਰ ਸਕਾਂ ਉਹ ਤਾਂ ਉੱਥੇ ਜਾਣੋ ਹੀ ਵੀ ਜੇ ਜਦ ਤਾਈਂ ਆਪਾਂ ਨਹੀਂ ਜਿੰਨਾ ਤਾਈਂ ਆਪਣਾ ਟਾਬਰ ਸੁਰੱਖਿਅਤ ਹੈ ਹੈ ਔਰ ਆਪਣੇ ਸਿਵਾ ਆਪਣੇ ਟਾਬਰਾਂ ਕੋ ਕਣੀ ਪੁੱਛਣੋ ਕੋ ਨਹੀਂ ਤਾਂ ਆਪਣੇ ਟਾਬਰਾਂ ਦੀ ਜੇ ਆਪਾਂ ਨੇ ਵਾਸਤਵ ਮੈਂ ਚਿੰਤਾ ਹੈ ਤਾਂ ਪਹਿਲਾਂ ਆਪਾਂ ਨੇ ਆਪਣੀ ਚਿੰਤਾ ਰੱਖਣੀ ਪੜੇਗੀ ਆਪਾਂ ਨੇ ਆਪਣੇ ਸਵਾਸਥ ਕੋ ਧਿਆਨ ਰੱਖਣਾ ਪੜਸੀ ਤਾਂ ਇਹ ਵਾਸਤੇ ਹਰੀ ਸਬਜ਼ੀਆਂ ਦਾਲਾਂ ਫਲ ਫਰੂਟ ਹੈ ਜਿੱਕਾ ਦੁੱਧ ਹੈ ਰੇ ਕਿਉਂਕਿ ਗਾਵਾਂ ਮੇਰੇ ਵਾਂ ਤੋਂ ਦੁੱਧ ਹੈ ਛਾਹ ਹੈ ਦਹੀ ਹੈ ਉਹ ਤੋਂ ਮੋਕਲੋ ਮਿਲ ਜਾਏ ਹੈ ਨੀ ਔਰ ਮੰਗਿਓ ਵੀ ਛਾਹ ਤੋਂ ਦੇਖੋ ਮੰਗੀ ਵੀ ਗਾਲ ਦੇ ਔਰ ਛਾਹ ਤੋਂ ਬਹੁਤ ਹੀ ਜ਼ਿਆਦਾ ਗੁਣਕਾਰੀ ਹੋਵੇ ਛਾਹ ਤੋਂ ਆਪਾਂ ਨੇ ਆਪਣੇ ਭੋਜਨ ਮੈਂ ਜ਼ਰੂਰੀ ਸ਼ਾਮਿਲ ਕਰਨੀ ਚਾਹੀਦੀ ਹੈ ਇਹਦੇ ਇਲਾਵਾ ਦੇਖੋ ਬੋਲੀ ਚੀਨੀ ਜੀ ਮਤ ਕੋ ਖਾਂਡ ਤੋਂ ਆਪਾਂ ਨੇ ਆਪਣੀ ਰਸੋਈ ਚੋਂ ਕਾਢ ਹੀ ਦੇਣੀ ਚਾਹੀਦੀ ਕਿਉਂਕਿ ਕੈਲਸ਼ੀਅਮ ਦੀ ਜੀ ਕਮੀ ਆਉਣ ਲੱਗ ਰਹੀ ਆ ਆਹ ਕਾਰਣੀ ਆਉਣ ਲੱਗ ਰਹੀ ਹੈ ਤੋੜੀਓ ਨੂਣ ਹੈ ਅਦੋਲਤੀ ਖਾਂਡ ਹੈ ਇਹ ਛੁਕਿਆ ਆਪਣੀ ਹੱਡੀਆਂ ਜੀ ਕਿ ਖੁਰਣ ਲੱਗ ਗਈ ਹੈ ਨੀ ਔਰ ਇਹਦੇ ਇਲਾਵਾ ਜੀ ਕਿ ਤਲੀ ਬੁਣੀ ਚੀਜ਼ਾਂ ਹੈ ਨੀ ਬੋਲੀ ਕਈਆਂ ਤਿੱਖੋ ਤੇਜ਼ ਮਸਾਲੇਦਾਰ ਚੀਜ਼ਾਂ ਆਹ ਚੀਜ਼ਾਂ ਨਾਲ ਆਪਾਂ ਨੇ ਕੀ ਹੈ ਕਿ ਇੱਕ ਪਾਸੇ ਕਰ ਦੇਣਾ ਚਾਹੀਦਾ ਔਰ ਜ਼ਿਆਦਾ ਤੋਂ ਜ਼ਿਆਦਾ ਜਿਹਾ ਤਰਲ ਪਦਾਰਥ ਹੈ ਬੰਗ ਹੀ ਆਪਣੇ ਸਰੀਰ ਮੈਂ ਭਰਪਾਈ ਰੱਖਣੀ ਚਾਹੀਦੀ ਹੈ ਨੀ ਔਰ ਇਹਦੇ ਇਲਾਵਾ ਆਪਾਂ ਨੇ ਦੇਖੋ ਬੇਣੋ 6-7 ਘੰਟੇ ਦੀ ਨੀਂਦ ਤੋਂ ਲਈ ਲੈਣੀ ਚਾਹੀਦੀ ਹੈ ਹਾਂ ਮੈਂ ਮਨ ਨੂੰ ਕਹੀ ਜੀ ਕਿ ਕੰਮ ਪੇ ਸੀ ਨੌਕਰੀ ਪੇ ਸੀ ਅਲਗਾਈਆਂ ਬੰਗ ਨੀਂਦ ਪੂਰੀ ਕੋ ਨਹੀਂ ਹੋਵੇ ਪਰ ਫਿਰ ਵੀ ਕੀ ਹੈ ਕਿ ਆਪਣੇ ਸਵਾਸਥ ਕੋ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ ਨੀ ਤਾਂ ਬਾਤਾਂ ਤੋਂ ਆਪਾਂ ਔਰ ਵੀ ਕਰਸਿਆਂ ਆਓ ਆਪਾਂ ਆਪਣੀ ਬੇਣਾ ਸਾਗੇ ਸੁਣ ਲਿਆ ਉਹ ਪਿਆਰੋ ਸੋ ਗੀਤ

ਮੇਰਾ ਖਿਆਲ ਇਹ ਗੀਤ ਤੁਹਾਨੂੰ ਪਸੰਦ ਆਇਆ ਹੋ ਸੀ। ਕਲਾਕਾਰ ਹਨ ਏਐਸ ਕੰਗ। ਸਰਾਈ ਕੀ ਭੈਣੋ ਭਰਾਵੋ, ਜ਼ਿੰਦਗੀ ਵਿੱਚ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਹੀ ਨਹੀਂ। ਪੰਜਾਬੀ ਦਾ ਇੱਕ ਡਰਾਮਾ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਂ। ਅਸਲ ਵਿੱਚ ਜੱਡਣ ਕਿਸੇ ਨਾਲ ਪਿਆਰ ਥੀਂਦਾ ਹੈ ਨਾ, ਤਾਂ ਸਮਝ ਹੀ ਕੋਈ ਨਹੀਂ ਆਉਂਦਾ ਕਿ ਇਹ ਰਿਸ਼ਤੇ ਕੀ ਬਣ ਵੰਜਣ। ਛੁਹੇਰ ਸਚੇਂਦੀ ਹੈ ਕਿ ਉਸ ਦਾ ਪਿਆਰ ਬਸ ਉਸ ਨਾਲ ਠੀਕ ਗਿਆ, ਪਿਆਰ ਕੀਤਾ ਨਹੀਂ ਵੈਂਦਾ। ਉਹ ਉਸ ਕੋ ਬਹੁ ਪਿਆਰ ਕਰੇਂਦੀ ਹੈ, ਪਰ ਇਹ ਸਮਝ ਕੋ ਨਹੀਂ ਆਉਂਦਾ ਕਿ ਉਸ ਕੋ ਕੇ ਕਹਿ ਕੇ ਬੁਲਾਵੇ। ਇਸ ਕੋ ਡੇਦੇ ਹੋਏ ਮੇਕੋ ਇੱਕ ਬਹੁ ਪਿਆਰਾ ਗੀਤ ਚੇਤੇ ਆਉਂਦਾ ਪਿਆ ਹੈ। ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ। ਗਾਵਣ ਵਿੱਚ ਬਹੁ ਕਲਾਕਾਰੀ ਨਾਲ ਪੇਸ਼ ਕੀਤਾ ਹੈ ਸਰਵਜੀਤ ਨੇ। ਚਸ ਗਿਨੋ ਇਸ ਗੀਤ ਦੀ।

ਗੀਤ ਤੁਸੀਂ ਸਰਵਜੀਤ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹਨ ਸੋਹਣ ਸਿੰਘ ਮਿਸ਼ਾ। ਪ੍ਰੋਗਰਾਮ ਨੂੰ ਅੱਗੋਂ ਵਧਾਉਂਦੇ ਹੋਏ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਦੀ। ਕਢਾਈ ਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ, ਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕੱਢਣ ਦੀਆਂ ਛੂਹੇਰਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ। ਖੱਦਰ ਦੇ ਕੱਪੜੇ ਤੇ ਲਾਲ ਪੀਲੇ ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰਦੀ ਦੇਖ ਕੇ ਉਸ ਦਾ ਪ੍ਰੇਮੀ ਕਿੱਡਾ ਖੁਸ਼ ਥੀਂਦਾ ਹੈ, ਤੇ ਇਹ ਗੀਤ ਗਾਉਂਦਾ ਹੈ ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਤੇ ਫੁਲਕਾਰੀ ਕੱਢੇਂਦੀ ਛੁਹੇਰ ਦੀ ਤਾਰੀਫ ਕੀਤੀ ਗਈ ਹੈ। ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ।

ਹੁਣੇ ਤੁਸੀਂ ਸੁਣਦੇ ਪਏ ਹੋਵੇ ਬਲਕਾਰ ਸਿੱਧੂ ਦਾ ਗਾਇਆ ਗੀਤ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਕਰਦੇ ਹਾਂ ਕੁਝ ਗਾਵਣ ਨਚਾਵਣ ਦੀ, ਕਿਉਂਕਿ ਨੱਚਣ ਗਾਵਣ ਬਗੈਰ ਜਸ਼ਨ ਹੀ ਨਹੀਂ ਜ਼ਿੰਦਗੀ ਵੀ ਅਧੂਰੀ ਏ। ਸੱਚੀ ਖੁਸ਼ੀਆਂ ਭਰਾ ਗੀਤ ਹਾਂ ਕੁ ਸਕੂਨ ਦਿੰਦਾ ਹੈ, ਦਿੰਦਾ ਹੈ ਕਿ ਨਾ? ਸਰਾਇਕੀ ਭਾਣਾ ਭਰਾਵਾਂ ਦਾ ਤਾਂ ਵਾਲਾ ਸੁਭਾਅ ਹੀ ਇਹੋ ਜਿਹਾ ਹੈ ਨੱਚਣ ਟੱਪਣ ਦਾ। ਸ਼ਾਦੀ ਵਾਲੇ ਘਰ ਵਿੱਚ ਤਾਂ ਛੂਹੇਰਾਂ ਬੋਛਣ ਖਿੰਡਾਈ ਚਫੇਰੂ ਘੁੰਮਦੀਆਂ ਨੱਚਦੀਆਂ ਨੇ, ਕਿਆ ਮਾਹੌਲ ਬਣ ਵੈਂਦਾ ਹੈ। ਤੇ ਆਓ ਵਾਲਾ ਸੁਣੇਂਦੇ ਹਾਂ ਹਰਭਜਨ ਮਾਨ ਦਾ ਗਾਇਆ ਗੀਤ। ਇਹ ਗੀਤ ਅਸਾਂ ਗਿੱਧਾ ਹੈ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਤੂੰ। ਮਜ਼ੇ ਚਾਓ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਹੈ ਹਰਭਜਨ ਮਾਨ ਦੀ ਆਵਾਜ਼ ਵਿੱਚ। ਦਿਲ ਤਾਂ ਕਰਿੰਦਾ ਹੈ ਕਿ ਵਲਾਂ ਗੀਤ ਸੁਣੇਂਦੇ, ਗੱਲ ਨਾ ਕਰੇਂਦੇ, ਪਰ ਘੜੀ ਦੀਆਂ ਸੂਈਆਂ ਆਦੀਆਂ ਨੇ ਕਿ ਹੁਣ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਕਰੇਂਦੇ ਹਾਂ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਅੱਗੋਂ ਵਧਾਵਣ ਦੀ।

ਬਿਲਕੁਲ ਸਾਹਿਬ, ਫਰਮਾਇਸ਼ ਦੇ ਤੌਰ ਪਰ ਆਪਣਾ ਤੇ ਮੇਲ ਵੀ ਪੁੱਗਤੀ ਹੋਈ ਹੈ ਔਰ ਆਹ ਮੇਲ ਪੁੱਗੀ ਹੈ ਆਪਣਾ ਤੇ ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਚੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਔਰ ਬਲਵੀਰ ਸਿੰਘ। ਆਹ ਫਰਮਾਇਸ਼ ਪੁੱਗਤੀ ਹੋਈ ਹੈ ਏਕਤਾ ਕਲੋਨੀ ਰੋਹਤਕ ਚੋਂ ਸੀਤਾਰਾਮ ਕਾਂਗੜਾ, ਬਬੀਤਾ ਬੋਧ, ਨਿਖਿਲ ਕਾਂਗੜਾ ਔਰ ਤਨਵੀ ਬੋਧ, ਹਰਿਆਣਾ ਚੋਂ ਅੰਕਿਤ ਕਾਂਗੜਾ, ਮੋਨੀ ਕਾਂਗੜਾ, ਪ੍ਰਿੰਸ ਬੋਧ ਔਰ ਸੀਤਾਰਾਮ ਕਾਂਗੜਾ, ਸਾਹਿਲ ਕਾਂਗੜਾ ਵੀ ਫਿਰ ਫਰਮਾਇਸ਼ ਪਾਉਂਦੀ ਸਾ। ਰਾਇਸ਼ਨਗਰ ਚੋਂ ਆਪਣੇ ਦੀ ਫਰਮਾਇਸ਼ ਲਿਖਰ ਭੇਜੀਏ ਸੋਨ ਲਾਲ ਜਾਂਗੜ, ਮੰਜੂ ਜਾਂਗੜ, ਜਸਵੰਤ ਰਾਮ, ਸ਼ਿਵ ਪ੍ਰਕਾਸ਼, ਸੁਨੀਲ ਜਾਂਗੜ, ਸਾਹਿਬ ਰਾਮ ਸਵਾਮੀ, ਆਮ ਵੀ ਰਲੀ ਮਿਲੀ ਫਰਮਾਇਸ਼ ਲਿਖੀ ਸਾ। ਅਗਲੀ ਫਰਮਾਇਸ਼ ਕਨੇਰਾ ਮੋਹਲਾ ਪਟਿਆਲਾ ਚੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਹਾਰਿਕਾ ਔਰ ਵੰਸ਼ ਬੱਤਾ ਵੀ ਮਾਰਦੀ ਸਾ। ਪਦਮਾ ਟੋਕੀ 'ਚ ਨੇਪਾ ਨਗਰ ਮੱਧ ਪ੍ਰਦੇਸ਼ ਚੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਬੀ ਸ਼ਾਹ, ਅਸ਼ਵਨੀ ਸ਼ਾਹ, ਮੰਗਲਾਬੇਨ ਸ਼ਾਹ, ਰਾਜਿੰਦਰ ਸ਼ਾਹ ਹੈ। ਗੋਬਿੰਦਪੁਰਾ ਸਿੱਕਰ ਚੋਂ ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕੌਰ, ਤੁਸ਼ਾਰ ਸਿੰਘ ਔਰ ਰਿੱਕੀ ਸ਼ੇਖਾਵਤ ਵੀ ਫਰਮਾਇਸ਼ ਮੰਡੀ ਸਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਚੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਕੇਥਲ ਔਰ ਡਾਕਟਰ ਅਮਨਦੀਪ ਸਿੰਘ, ਕਾਲਕਾ ਚੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਔਰ ਬਿੱਟਾ ਬਜਾਜ ਵੀ ਫਰਮਾਇਸ਼ ਮੰਡੀ ਸਾ। ਗਾਓ 5 ਐਮ ਡੀ ਪਤਰੋੜਾ ਚੋਂ ਅਨੂਪਗੜ੍ਹ ਚੋਂ ਮੰਗਲ ਜਨਾਗਲ, ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ ਔਰ ਸੁਨੀਲ ਜਨਾਗਲ ਵੀ ਫਰਮਾਇਸ਼ ਮੰਡੀ ਹੈ। ਗਾਮ ਬਣਵਾਲਾ ਹਨਵੰਤਾ, ਫਾਜ਼ਿਲਕਾ, ਪੰਜਾਬ ਚੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਆਂਗੀ ਮਾਤਾ ਜੀ, ਵਿਦਿਆ ਦੇਵੀ ਔਰ ਸਗਲੋ ਪਰਿਵਾਰ। ਦਤਰੰਗੀ ਚੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤ ਵਰਮਾ, ਰੁਦਰ ਵਰਮਾ ਵੀ ਫਰਮਾਇਸ਼ ਮੰਡੀ ਸਾ। ਸੰਬਲਪੁਰ ਕਾਂਕੇਰ ਚੋਂ ਫੱਗੂ ਰਾਮ ਯਾਦਵ, ਜੋਤੀ ਯਾਦਵ, ਓਜਸਵੀ ਯਾਦਵ ਵੀ ਫਰਮਾਇਸ਼ ਮੰਡਦੀ ਔਰ ਦਨੋਰੀ ਤੇਲੀਵਾਲਾ ਉੱਤਰਾਖੰਡ ਚੋਂ ਨਿਸ਼ਾਰ ਸਲਮਾਨੀ, ਨੁਸਾਰ ਸਲਮਾਨੀ, ਬੀਬੀ ਆਲੀਆ, ਅਯਾਨ ਬਾਬੂ ਵੀ ਫਰਮਾਇਸ਼ ਭੇਜੀ ਸਾ। 82 ਆਰਬੀ ਚੋਂ ਆਪਣੇ ਦੀ ਫਰਮਾਇਸ਼ ਪੁੱਗੀ ਹੈ ਚੇਤਨਾਮ ਸਰਸਵਾ, ਨੌਰੰਗਰਾਮ ਸਰਸਵਾ, ਪ੍ਰਦੀਪ ਸਰਸਵਾ, ਜੋਤੀ ਸਰਸਵਾ, ਮਮਤਾ ਸਰਸਵਾ, ਨਾਨੂ ਦੇਵੀ ਸਰਸਵਾ ਔਰ ਅੰਗਸਾਗ ਹੈ ਪ੍ਰਵੀਨ ਸਰਾਵਗੀ, ਸੁਨੀਲ ਡਾਲ, ਸੋਨ ਜਾਂਗਿਰ, ਧਨਰਾਜ ਭਾਂਬੂ। ਮੁਕਲਾਵਾ ਚੋਂ ਮਦਨ ਬਰੋੜ, ਮੰਜੂ ਬਾਲਾ, ਪ੍ਰੀਤੀ ਬਰੋੜ, ਦਿਵਿਆ ਬਰੋੜ, ਹਿਤੇਸ਼ ਬਰੋੜ, ਕਾਮਨਾ ਬਰੋੜ, ਲੁਭਾਨੀ ਬਰੋੜ, ਆਰਤੀ ਬਰੋੜ, ਅਜੇ ਪੇਂਟਰ, ਮੁਕੇਸ਼ ਪੇਂਟਰ, ਰਾਜੂ ਪੇਂਟਰ ਔਰ ਹਨੁਮਾਨ ਬਰੋੜ, ਇਮ੍ਰਿਤੀ ਦੇਵੀ ਅੰਗਾ ਮਾਤਾ ਪਿਤਾ ਹੈ ਸਾਗੇ। ਆਹ ਫਰਮਾਇਸ਼ ਪੁੱਗੀ ਹੈ ਰੁਪਾਣਾ, ਬਿਸ਼ਨਈਆ, ਸਿਰਸਾ, ਹਰਿਆਣਾ ਚੋਂ ਸੂਰਜਮਲ, ਮਾਸਟਰ ਪਾਲ ਟੇਲਰ, ਭੀਮ ਟੇਲਰ ਔਰ ਚਿਰਾਗ ਦੁਰਗਾ ਸ਼ਕਤੀ ਵੀ ਆ ਫਰਮਾਇਸ਼ ਮੰਡੀ ਸਾ। ਆਹ ਫਰਮਾਇਸ਼ ਆਪਣਾ ਤੀ ਲਿਖਰ ਭੇਜੀ ਅਵਿੰਗ ਖੇੜਾ ਪੰਜਾਬ ਚੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਔਰ ਆਹ ਫਰਮਾਇਸ਼ ਨੋਹਰ ਜ਼ਿਲ੍ਹਾ ਹਨੁਮਾਨਗੜ੍ਹ ਚੋਂ ਨਰਿੰਦਰ ਸੁਥਾਰ, ਮਨੋਜ ਸੁਥਾਰ, ਹਿਮਾਂਸ਼ੂ ਸੁਥਾਰ, ਗਾਮ ਬਿਰਕਾਲੀ ਚੋਂ ਰਾਮ ਕੁਮਾਰ ਸੁਥਾਰ, ਦਲੀਪ ਕਾਮੜ, ਬੇਗਰਾਜ ਸਿਆਹ, ਕਾਲੂ ਖਾਨ, ਨਜ਼ਾਕਤ ਅਲੀ, ਗੁੱਟੇ ਖਾਨ, ਸੰਗਨ ਸਿੰਘ ਤਵਰ ਵੀ ਫਰਮਾਇਸ਼ ਮੰਡੀ ਸਾ। ਆ ਲਿਖਿਓ ਕਿ ਧਰਮਪਾਲ ਭਾਰਤੀ ਦੀ ਆਵਾਜ਼ ਮੈਂ ਕੋਈ ਭਜਨ ਸੁਣਾਈਓ ਤਾਂ ਬਿਲਕੁਲ ਅਗਲਾ ਕਾਰਜਕ੍ਰਮ ਮੈਂ ਥਰੀ ਅੱਜ ਕੀ ਫਰਮਾਇਸ਼ ਪੂਰੀ ਕਰਦੇ ਸਾਂ, ਲੇਕਿਨ ਫਿਲਹਾਲ ਤੋਂ ਥਾਨੇ ਇੱਕ ਵਾਰ ਅੱਜ ਕੀ ਫਰਮਾਇਸ਼ਾਂ ਵੀ ਸੁਣਾ ਸਾਂ, ਬਸ ਸੁਣੀਓ ਸਾ। ਆਹ ਫਰਮਾਇਸ਼ ਪੁੱਗੀ ਹੈ ਕਿਸ਼ਨਗੰਜ ਬਿਹਾਰ ਚੋਂ ਰਵਿੰਦਰ ਮੋਹਨਦਾਸ ਔਰ ਆਸਾ ਦੇਵੀ ਔਰ ਅਗਲੀ ਫਰਮਾਇਸ਼ ਆਪਣੇ ਤੀ ਲਿਖਰ ਭੇਜੀ ਹੈ ਗਾਮ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਚੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤਾ ਔਰ ਖੁਸ਼ੀ ਗੋਸਵਾਮੀ ਔਰ ਬਾਗਪਤ ਉੱਤਰ ਪ੍ਰਦੇਸ਼ ਚੋਂ ਸੰਜੇ ਢੀਗਿਆ, ਨਮਨ ਢੀਗਿਆ, ਪਾਰ ਢੀਗਿਆ ਵੀ ਫਰਮਾਇਸ਼ ਮੰਡਦੀ ਸਾ। ਖਿਨਾਣੀਆਂ ਚੋਂ ਕੋਲਾਇਤ ਚੋਂ ਪ੍ਰਭੂ ਕੜੇਲਾ, ਰਤਨ ਯੁਵਰਾਜ ਔਰ ਖੁਸ਼ਬੂ ਕਨਿਸ਼ਕਾ ਕੜੇਲਾ ਵੀ ਫਰਮਾਇਸ਼ ਮੰਡਦੀ ਸਾ। ਚੌਟਾਲਾ ਹਰਿਆਣਾ ਚੋਂ ਦਾਰਾ ਪੰਡਿਤ, ਸੰਜੇ ਸ਼ਰਮਾ ਔਰ ਪ੍ਰਿਯੰਕਾ ਸ਼ਰਮਾ ਵੀ ਫਰਮਾਇਸ਼ ਮੰਡੀ ਹੈ ਔਰ ਆਹ ਫਰਮਾਇਸ਼ ਇੰਗ ਸਾਗੀ ਵਿਕਰਮ ਲਕੇਸਰ ਪੱਪੂ ਬੇਗੜ ਵੀ ਹੈ। ਅਗਲੀ ਫਰਮਾਇਸ਼ ਬਾਤ ਕਰਾਂ ਤਾਂ ਗਾਮ ਭੈਲੋ ਨਗਰ ਚੋਂ ਲਿਖੀ ਹੈ ਆਪਣੇ ਪਟਵਾਰੀ ਰਾਮ ਬੇਨੀਵਾਲ, ਸੰਦੀਪ ਔਰ ਰਾਧਾ ਦੇਵੀ। ਥਾਨੇ ਸਗਲਾਂ ਨੇ ਇੱਕ ਗੀਤ ਸੁਣਾ ਦਿਆਂ, ਲਿਓ ਸੁਣੋ ਸਾ।

ਮਿੱਟੀ ਦੀ ਖੁਸ਼ਬੂ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਬਲਵਿੰਦਰ ਕਲਿਆਣਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ ਅਤੇ ਸਲਾਮ। ਦੋਸਤੋ, ਤੁਹਾਡੇ ਦਿਲਾਂ ਤੱਕ ਪਹੁੰਚ ਰਹੀ ਹੈ ਸਾਡੀ ਮੁਹੱਬਤ ਅਤੇ ਤੁਹਾਡੀ ਮੁਹੱਬਤ ਸਾਡੇ ਤਾਈਂ ਪਹੁੰਚ ਰਹੀ ਹੈ। ਮੇਲ, ਖਤ ਅਤੇ ਮੈਸੇਜ ਸਾਨੂੰ ਮਿਲ ਰਹੇ ਨੇ। ਪਹਿਲਾਂ ਗੱਲ ਕਰ ਲਈਏ, ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਬਾਬਾ ਨਜ਼ਮੀ ਦੀਆਂ ਅੱਖਾਂ ਅਤੇ ਅੱਖਾਂ ਦੇ ਰਾਹੀਂ ਰੱਬ ਨਾਲ ਪੰਜਾਬੀ ਵਿੱਚ ਗੱਲ ਕਰਨ ਦੀ ਜਿਹੜੀ ਆਸ ਆ, ਉਹ ਹਰ ਬੰਦਾ ਪੂਰੀ ਕਰਨਾ ਚਾਹੁੰਦਾ ਹੈ। ਪੰਜਾਬੀ ਭਾਸ਼ਾ ਇੱਕ ਬੋਲੀ ਨਹੀਂ, ਇੱਕ ਕ੍ਰਾਂਤੀ ਹੈ, ਇੱਕ ਸੱਭਿਆਚਾਰਕ ਸਮਾਜ ਦਾ ਜੋੜ ਆ। ਲੇਖਕਾਂ ਸ਼ਾਇਰਾਂ ਦੀ ਦਿਲੋਂ ਨਿਕਲੀ ਆਵਾਜ਼ ਦੀ ਗੂੰਜ ਹੈ, ਅਤੇ ਖੇਤਾਂ ਵਿੱਚ ਚੱਲਦੇ ਹੜ੍ਹਾਂ ਨਾਲ ਮਿੱਟੀ 'ਚੋਂ ਨਿਕਲੀ ਮਿੱਟੀ ਦੀ ਖੁਸ਼ਬੂ ਸਾਡਿਆਂ ਰਗਾਂ 'ਚ ਵਹਿੰਦੀਆਂ ਦਰਿਆਵਾਂ ਵਰਗੀਆਂ ਨਦੀਆਂ ਸਾਨੂੰ ਜੀਣ ਦਾ ਸਬਬ ਦਿੰਦੀਆਂ ਨੇ। ਪੰਜਾਬੀ ਨੂੰ ਕੁਦਰਤੀ ਰੰਗ ਦੇਣ ਲਈ ਬਾਬਾ ਫਰੀਦ, ਬਾਬਾ ਨਾਨਕ, ਵਾਰਿਸ ਸ਼ਾਹ, ਬੁੱਲੇ ਸ਼ਾਹ, ਅੰਮ੍ਰਿਤਾ ਪ੍ਰੀਤਮ, ਖੁਸ਼ਵੰਤ ਸਿੰਘ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਨਾਨਕ ਸਿੰਘ, ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜਿਹੜੇ ਸਾਖੀਕਾਰ ਨੇ, ਨਰਿੰਦਰ ਕਪੂਰ, ਅਵਤਾਰ ਸਿੰਘ ਪਾਸ਼ ਅਤੇ ਸੰਤ ਰਾਮ ਉਦਾਸੀ ਵਰਗੇ ਪਤਾ ਨਹੀਂ ਕਿੰਨੇ ਕੁ ਵਿਦਵਾਨਾਂ ਨੇ ਆਪਣੀ ਜਾਨ ਲਾ ਦਿੱਤੀ। ਲੋਕ ਗਾਇਕੀ ਦੇ ਫਨਕਾਰਾਂ ਨੇ ਪੰਜਾਬੀ ਨੂੰ ਲੋਕਾਂ ਦੇ ਦਿਲਾਂ ਤੱਕ ਲੈ ਕੇ ਜਾਣ ਦੀ ਜਿਹੜੀ ਸੰਘਰਸ਼ ਭਰੀ ਜ਼ਿੰਦਗੀ ਦੀ ਪਰਵਾਹ ਨਾ ਕੀਤੀ, ਉਹ ਅੱਜ ਵੀ ਚੱਲਦੇ ਆ ਰਹੇ ਨੇ। ਅੱਜ ਵੀ ਪੰਜਾਬੀ ਸਾਡੇ ਦਿਲਾਂ ਦੀ ਰਾਣੀ ਬਣ ਕੇ ਸਾਡਿਆਂ ਹੌਸਲਿਆਂ ਨੂੰ ਉੱਚੇ ਖੰਭ 'ਤੇ ਰਹੀ ਹੈ। ਮਿੱਟੀ ਦੀ ਖੁਸ਼ਬੂ ਦਾ 30 ਸਾਲਾਂ ਦਾ ਸਫ਼ਰ ਸ਼ੋਤਿਆਂ ਦੀ ਮੁਹੱਬਤ ਤੋਂ ਬਗੈਰ ਕਦੇ ਪੂਰਾ ਨਹੀਂ ਹੋ ਸਕਦਾ ਸੀ। 12 ਜੁਲਾਈ 1996 ਤੋਂ ਲੈ ਕੇ ਅੱਜ ਤੱਕ ਇਸ ਪੰਜਾਬੀ ਪ੍ਰੋਗਰਾਮ ਨੂੰ ਸ਼ੋਤਿਆਂ ਨੇ ਕਦੀ ਆਪਣੇ ਪਿਆਰ ਤੋਂ ਵਾਂਝਾ ਨਹੀਂ ਹੋਣ ਦਿੱਤਾ। ਸਦਕੇ ਜਾਵਾਂ ਤੁਹਾਡੇ ਸੱਜਣੋ, ਮੁਹੱਬਤ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇ।

ਬਹੁਤ ਵਧੀਆ ਲੱਗ ਰਿਹਾ। ਪਿਛਲਾ ਕਾਰਜਕ੍ਰਮ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਿਆ, ਜਸਵੀਰ ਸਿੰਘ ਜੀ ਦੀ ਜਿਹੜੀ ਪ੍ਰਸਤੁਤੀ ਸੀਗੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਿਨੋਦ ਜੀ। ਕਾਰਜਕ੍ਰਮ ਨੂੰ ਤੁਸੀਂ ਸੁਣਦੇ ਹੋ ਅਤੇ ਤੁਹਾਨੂੰ ਚੰਗਾ ਲੱਗਦਾ ਹੈ, ਜਿਹੜੀਆਂ ਜਾਣਕਾਰੀਆਂ ਅਸੀਂ ਦਿੰਦੇ ਹਾਂ ਉਹ ਵੀ ਤੁਸੀਂ ਆਪਣੇ ਦਿਲ ਦੇ ਨਾਲ ਲਾਉਂਦੇ ਹਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਾਗਪੁਰ ਮਹਾਰਾਸ਼ਟਰ ਤੋਂ ਕਮਲ ਸਾਹਨੀ, ਸ਼੍ਰੀਮਤੀ ਪਿੰਕੀ ਸਾਹਨੀ, ਅਫਜ਼ਲ ਮਲਿਕ ਅਤੇ ਸੰਦੀਪ ਮੱਕੜ, ਨਿੱਪੀ ਸਾਹਨੀ ਅਤੇ ਸ਼੍ਰੀਮਤੀ ਸੁਨੀਤਾ ਸਾਹਨੀ ਦਾ ਜਿਹੜਾ ਮੈਸੇਜ ਵੀ ਸਾਨੂੰ ਮਿਲਿਆ। ਅਤੇ ਅਗਲਾ ਜਿਹੜਾ ਮੈਸੇਜ ਮਿਲਿਆ ਹੈ ਇਹਨੇ ਸਾਂਗਲੀ ਤੋਂ, ਅਲਫਾਜ਼ ਹੁਜ਼ਰੇ ਸੈਫੁੱਲਾ ਸਵਾਹਾ, ਕੀਰਤ ਹੁਜ਼ਰੇ ਅਤੇ ਰੇਹਾਨ ਸ਼ੇਖ ਦਾ। ਜ਼ਿਲ੍ਹਾ ਮੁਰਾਦਾਬਾਦ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂੰ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਨੀ, ਰਿਤਿਕ ਅਤੇ ਪਲਵੀਰ ਸਿੰਘ ਦਾ ਮੈਸੇਜ ਵੀ ਪਹੁੰਚਿਆ। ਲਓ ਜੀ, ਹਨੁਮਾਨਗੜ੍ਹ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਦਾ ਜਿਹੜਾ ਮੈਸੇਜ ਵੀ ਪਹੁੰਚਿਆ, ਪਿਆਰ ਜਿਹੜਾ ਪਹੁੰਚਿਆ। ਅਤੇ ਅਗਲਾ ਪਿਆਰ ਸਾਡੇ ਕੋਲ ਫੁੱਲਾਂ ਦੇ ਨਾਲ ਪਹੁੰਚਿਆ, ਚੱਕ 15 PS ਤੋਂ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ਪਾਲ ਜੋਸਨ ਮੇਲਬਰਨ ਤੋਂ, ਅਤੇ ਰੋਬਿਨ ਸਿੰਘ ਜੋਸਨ ਵੈਂਕੂਵਰ ਤੋਂ, ਅਤੇ ਇਹਨਾਂ ਦੇ ਨਾਲ ਨੇ ਵਿਜੇਪਾਲ ਸਿੰਘ। ਕਹਿੰਦੇ ਪ੍ਰੋਗਰਾਮ ਕਾਟਨ ਸਿਟੀ ਦਾ ਜਿਹੜਾ ਪ੍ਰੋਗਰਾਮ ਹੈ, ਇਹਦੇ 30 ਸਾਲ ਪੂਰੇ ਹੋ ਗਏ ਅਤੇ 30 ਸਾਲ ਦੀਆਂ ਇਹਨਾਂ ਨੇ ਵਧਾਈਆਂ ਦਿੱਤੀਆਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਸਾਰੇ ਸ਼ਰੋਤਿਆਂ ਨੂੰ, ਜਿਹੜਾ ਸਫ਼ਰ ਇੰਨਾ ਲੰਬਾ ਚੱਲਿਆ ਅਤੇ ਅੱਜ ਵੀ ਚੱਲਿਆ ਆ ਰਿਹਾ, ਅਤੇ ਪਿਆਰ ਤੁਹਾਡਾ ਘੱਟ ਨਹੀਂ ਹੋਇਆ ਗਾ। ਚਾਹੇ ਕਾਰਜਕ੍ਰਮ ਦੀ ਸ਼ੁਰੂਆਤ ਖਤਾਂ ਤੋਂ ਹੋਈ ਸੀ, ਫਿਰ ਮੇਲ ਅਤੇ ਅੱਜ ਕੱਲ੍ਹ ਮੈਸੇਜ, ਹਰ ਜਗ੍ਹਾ ਤੁਹਾਡਾ ਪਿਆਰ ਉਸੇ ਤਰ੍ਹਾਂ ਹੀ ਬਣਿਆ ਹੋਇਆ, ਮਿੱਟੀ ਦੀ ਖੁਸ਼ਬੂ ਦੇ ਨਾਲ ਬਣਿਆ ਰਹਿਣਾ ਚਾਹੀਦਾ ਹੈ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ, ਆਰਤੀ ਗੌਰੀ ਅਤੇ ਓਮ ਕੁਮਾਰ ਸੁਰਲਕਰ। ਅਗਲੇ ਜਿਹੜੇ ਸਾਡੇ ਮੈਸੇਜ ਕਰਤਾ ਨੇ, ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਓਮ ਬਗੜੀਆ, ਕ੍ਰਿਆਂਸ਼ ਬਗੜੀਆ, ਰਜਤ ਅਤੇ ਬੇਬੀ ਕਰਿਮਾ ਬਗੜੀਆ। ਕਰਨਾਲ ਹਰਿਆਣਾ ਤੋਂ ਵਿਜੇਂਦਰ ਕੁਮਾਰ ਜੈਜਾਨ, ਕਾਂਤਾ ਰਾਣੀ, ਗੁੰਜਨ ਸਾਹਿਲ, ਵਾਣੀ ਜੈਜਾਨ ਅਤੇ ਇਹਨਾਂ ਦੇ ਸਾਥੀ ਵੀ ਕਾਰਜਕ੍ਰਮ ਸੁਣ ਰਹੇ ਨੇ। ਸਿਧਾਰਥ ਨਗਰ ਬਾਵਲੀ ਤੋਂ ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਜੀਤ ਯੇਲੇ ਅਤੇ ਅਸ਼ੋਕ ਯੇਲੇ ਦਾ ਮੈਸੇਜ ਵੀ ਸਾਡੇ 'ਤੇ ਪਹੁੰਚਿਆ। ਅਤੇ ਸੂਰਤਗੜ੍ਹ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵੀਕਾ ਦਾ ਮੈਸੇਜ ਵੀ ਪਹੁੰਚਿਆ, ਕਾਰਜਕ੍ਰਮ ਨੂੰ ਸੁਣ ਰਹੇ ਨੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਾਰਜਕ੍ਰਮ ਸੁਣਦੇ ਹੋ ਅਤੇ ਪ੍ਰਤੀਕਿਰਿਆ ਵੀ ਦਿੰਦੇ ਹੋ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ, ਨਲੇਸ਼ਵਰ ਨਗਰ ਮਹਾਰਾਸ਼ਟਰ ਤੋਂ PS ਨਵਾਨਕਰ, ਨਿਰਮਲਾ ਨਵਾਨਕਰ ਅਤੇ ਵਿਸ਼ਾਲ ਨਵਾਨਕਰ ਦਾ। ਗਾਂਧੀ ਗ੍ਰਾਮ ਤੋਂ ਪ੍ਰਵੀਨ, ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਜੋਹਰੀ ਦਾ ਮੈਸੇਜ ਵੀ ਸਾਨੂੰ ਮਿਲਿਆ। ਅਤੇ ਅਗਲਾ ਜਿਹੜਾ ਮੈਸੇਜ ਪਹੁੰਚਿਆ ਜੀ ਸਾਡੇ ਕੋਲ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ ਅਤੇ ਇਹਨੇ ਪਿੰਗਾਵਾਲਾ ਚੌਂਕ ਗੁਰਾਇਆ ਜਲੰਧਰ ਤੋਂ। ਲਓ ਜੀ, ਸਾਡੇ ਕੋਲ ਫਿਰ ਫੁੱਲਾਂ ਦੇ ਨਾਲ ਪਹੁੰਚ ਗਏ ਨੇ, 14 PS ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਪ੍ਰਦੀਪ ਅਤੇ ਇਹਨਾਂ ਦੇ ਸਾਰੇ ਸਾਥੀ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਕਹਿੰਦੇ ਕਾਰਜਕ੍ਰਮ ਬਹੁਤ ਵਧੀਆ ਲੱਗ ਰਿਹਾ ਇਹਨਾਂ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੰਬਲਪੁਰ ਕਾਂਕੇਰ ਤੋਂ ਫਾਗੂਰਾਮ ਯਾਦਵ, ਜਯੋਤੀ ਯਾਦਵ ਅਤੇ ਓਜਸਵੀ ਯਾਦਵ ਦਾ ਮੈਸੇਜ ਵੀ ਪਹੁੰਚਿਆ। ਮਜ਼ਨੂ ਕਟੀਲਾ ਦਿੱਲੀ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ੀਤਾ ਅਰੋੜਾ ਦਾ ਮੈਸੇਜ ਵੀ ਪਹੁੰਚਿਆ। ਅਤੇ ਲਓ ਜੀ, ਸਾਡੇ ਬੜੇ ਹੀ ਪਿਆਰੇ ਸ਼ਰੋਤਾ ਜਿਨ੍ਹਾਂ ਦੇ ਖੱਤ ਵੀ ਪਹੁੰਚਦੇ ਨੇ, ਮੇਲ ਵੀ ਆਉਂਦੇ ਨੇ ਅਤੇ ਮੈਸੇਜ ਪਹੁੰਚਿਆ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ ਅਤੇ ਭਾਈ ਸੁੱਚਾ ਪਾਠਕ, ਅਨਾਰਕਲੀ ਬਾਜ਼ਾਰ, ਜਗਰਾਓ, ਪੰਜਾਬ ਤੋਂ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਨੇ ਸਾਡੇ ਸਾਥੀ, ਅਮਰਪੁਰਾ ਚਾਲੂ ਖਾਟ ਤੋਂ ਜਗਦੀਸ਼ ਚੰਦਰ ਪ੍ਰਜਾਪਤੀ, ਵਿਮਲਾ ਪ੍ਰਜਾਪਤੀ, ਮੋਨੂ ਪ੍ਰਜਾਪਤੀ, ਰਾਜਿੰਦਰ ਪ੍ਰਜਾਪਤੀ, ਗੁਰਦਾਸ ਮਾਨ ਦਾ ਗੀਤ ਇਹਨਾਂ ਨੇ ਸੁਣਨਾ ਚਾਹਿਆ। ਜ਼ਰੂਰ ਤੁਹਾਨੂੰ ਕਾਰਜਕ੍ਰਮਾਂ 'ਚ ਗੁਰਦਾਸ ਮਾਨ ਦੇ ਗੀਤ ਅਸੀਂ ਸੁਣਾਉਂਦੇ ਹੀ ਰਹਿੰਦੇ ਹਾਂ, ਅੱਜ ਵੀ ਕੋਸ਼ਿਸ਼ ਕਰਾਂਗੇ। ਪਰ ਅਗਲਾ ਜਿਹੜਾ ਸਾਡੇ ਕੋਲ ਮੈਸੇਜ ਆਇਆ ਇਹਨੇ ਜ਼ਿਲ੍ਹਾ ਉਜੈਨ ਤੋਂ, ਮੱਧ ਪ੍ਰਦੇਸ਼ ਤੋਂ, ਵਿਨੋਦ ਮੂਣਤ, ਨੇਹਾ ਜੈਨ, ਦੀਪਕ ਮਯੰਕ ਮੂਣਤ, ਨੇ ਚੇਤਨ ਨਾਹਟਾ ਅਤੇ ਦੀਕਸ਼ਾ ਦੇ ਨਾਲ ਕੁਛ ਮੂਣਤ, ਤੁਹਾਡਾ ਵੀ ਸਵਾਗਤ ਹੈ ਜੀ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਪਿੰਡ ਲੋਹਗੜ੍ਹ ਠਾਕਰੋਂ ਵਾਲਾ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਨੂਰ ਸਿੰਘ,

ਗੁਰਲਾਲ ਸਿੰਘ ਅਤੇ ਅਵੀਰਾਜ ਸਿੰਘ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ, ਗੀਤ ਸਾਰੇ ਤੁਹਾਡੇ ਨੇ ਸਾਥੀਓ, ਤੁਹਾਡੇ ਵਾਸਤੇ ਹੀ ਪੇਸ਼ ਕਰਦੇ ਹਾਂ। ਅਤੇ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਪਿੰਡ ਰਾਇਣ ਤੋਂ, ਡਾਕਟਰ ਬਨਵਾਰੀ ਲਾਲ, ਜੈਪਾਲ, ਵਿਮਲਾ, ਸੋਨੂ, ਮਮਤਾ, ਦੀਕਸ਼ਾ, ਮੋਕਸ਼, ਸੁਸ਼ਾਂਤ ਅਤੇ ਵਿਕਰਮ ਜੈਪਾਲ ਦੇ ਨਾਲ ਪੂਨਮ ਚਾਲੀਆ। ਕਹਿੰਦੇ ਕਾਰਜਕ੍ਰਮ ਬਹੁਤ ਵਧੀਆ ਚੱਲ ਰਿਹਾ। ਅਗਲਾ ਜਿਹੜਾ ਸਾਡੇ ਕੋਲ ਮੈਸੇਜ ਪਹੁੰਚਿਆ ਮੰਡੀ ਕੇਸਰੀ ਸਿੰਘਪੁਰ ਤੋਂ, ਸ਼ਿਆਮ ਲਾਲ, ਰਾਜਪਾਲ, ਸੰਦੀਪ ਕੁਮਾਰ, ਜੈਪਾਲ, ਚਿਮਨ ਲਾਲ ਇਹ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਅਤੇ ਸੂਰਤਗੜ੍ਹ ਤੋਂ ਕਨਿਆ ਟੇਲਰ, ਸ਼ਰਵਣ ਕੁਮਾਰ, ਪਵਨ ਕੁਮਾਰ, ਰਵੀ ਕੁਮਾਰ, ਲੇਖਰਾਜ, ਸੁਰਜੀਤ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਵੀ, ਅਲੀਗੜ੍ਹ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਅਤੇ ਇਹਨਾਂ ਦੇ ਸਾਥੀ ਵੀ। ਅਗਲੇ ਜਿਹੜੇ ਸ਼ਰੋਤਾ ਨੇ ਦਾਦਰੀ ਗੇਟ ਭਿਵਾਣੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਸੁਨਾਲ ਮਹਿਰਾ, ਲਓ ਜੀ ਸੁਣਦੇ ਹਾਂ ਕਾਰਜਕ੍ਰਮ ਦਾ ਇੱਕ ਹੋਰ ਗੀਤ, ਫਿਰ ਸ਼ਾਮਿਲ ਕਰਾਂਗੇ ਤੁਹਾਡੇ ਨਾਂ।

ਇਹਨਾਂ ਦੇ ਸਾਥੀ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਪਿੰਡ 4M ਤੋਂ ਕੁਲਵਿੰਦਰ ਸਿੰਘ, ਸੁਖਪ੍ਰੀਤ, ਜਸਪ੍ਰੀਤ ਅਤੇ ਇਹਨਾਂ ਦੇ ਸਾਥੀ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਹਨੂਮਾਨਗੜ੍ਹ ਤੋਂ ਸੂਰੇਵਾਲਾ ਥੀਏਟਰ ਟਿੱਬੀ ਹਨੂਮਾਨਗੜ੍ਹ ਤੋਂ ਸਤਨਾਮ ਸਵਣਾ, ਜਸਵਿੰਦਰ ਚੱਸੀ, ਸੁਮਨ ਅੰਸ਼ਦੀਪ ਸਵਣਾ, ਤਮੰਨਾ ਹਰਮਨ, ਬੇਬੀ ਜਯਾ, ਪਰਮਵੀਰ ਅਤੇ ਇਹਨਾਂ ਦੇ ਸਾਥੀ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜੀ ਪਰਵੀਨ, ਬਿੱਟੂ ਬਯਾ, ਸਜਦਾ ਰਾਣੀ, ਹੀਨਾ ਕੌਸਰ, ਮੁਹੱਲਾ ਹਲਵਾਯਾਨ, ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੈਸੇਜ ਕਰ ਰਹੇ ਨੇ। ਤੁਹਾਡਾ ਵੀ ਸਵਾਗਤ ਹੈ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਮਿੱਟੀ ਦੀ ਖੁਸ਼ਬੂ ਕਾਰਜਕ੍ਰਮ ਜਿਹੜਾ 30 ਸਾਲ ਪੂਰੇ ਹੋ ਗਏ ਨੇ ਅਤੇ ਅੱਜ ਤੱਕ ਵੀ ਤੁਹਾਡੀ ਮੁਹੱਬਤ ਨਾਲ ਵਧੀਆ ਚੱਲ ਰਿਹਾ ਅਤੇ ਮੈਸੇਜ ਤੁਹਾਡੇ ਪਹੁੰਚ ਰਹੇ ਨੇ। ਨਈ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ ਅਤੇ ਤੈਮੂਰ ਹਾਸ਼ਮੀ, ਨਾਂਦੇੜ

ਸਾਉਣ ਮਹੀਨਾ ਚੜ੍ਹਿਆ, ਬਰਸਾਤਾਂ ਚਾਲੂ ਹੋ ਗਈਆਂ। ਜੀ ਹਾਂ ਦੋਸਤੋ, ਬਾਰਿਸ਼ਾਂ ਦੇ ਮੌਸਮ ਨੇ ਅਤੇ ਬਾਰਿਸ਼ਾਂ ਦੇ ਮੁਹੱਬਤਾਂ ਦੇ ਮੌਸਮ ਹਮੇਸ਼ਾ ਹੀ ਚੱਲਦੇ ਰਹਿਣ, ਖੁਸ਼ੀਆਂ ਹਰ ਖੇੜੇ ਹਰ ਘਰ ਵਿੱਚ ਵਸਦੀਆਂ ਰਹਿਣ। ਦੋਸਤੋ, ਅਸੀਂ ਦੇਖਦੇ ਹਾਂ ਕਿ ਪਿੰਡਾਂ 'ਚ ਸੱਥਾਂ ਹੁੰਦੀਆਂ, ਸੱਥਾਂ ਵਿੱਚ ਗੱਲਾਂ ਹੁੰਦੀਆਂ, ਅਤੇ ਗੱਲਾਂ ਜਿੱਥੇ ਹੁੰਦੀਆਂ ਉੱਥੇ ਕੋਈ ਪੁਰਾਣਾ ਬੋਰਡ ਹੁੰਦਾ ਹੈ ਜਿਹਨੂੰ ਅਸੀਂ ਬਾਬਾ ਬੋਰਡ ਵੀ ਕਹਿ ਦਿੰਦੇ ਹਾਂ, ਅਤੇ ਜਿਹੜੇ ਉੱਥੇ ਬਜ਼ੁਰਗ ਬਹਿੰਦੇ ਨੇ ਉਹ ਵੀ ਬੋਰਡ ਹੀ ਹੁੰਦੇ ਆ। ਉਹਨਾਂ ਕੋਲ ਵੀ ਸਾਨੂੰ ਬੈਠਣਾ ਚਾਹੀਦਾ, ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ, ਕਿਸ ਤਰ੍ਹਾਂ ਦੇ ਮੌਸਮ ਦੀ ਮਾਰ ਕਿਸ ਤਰ੍ਹਾਂ ਝੱਲੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਖੁਸ਼ੀਆਂ ਨੂੰ ਆਪਦੀ ਝੋਲੀ ਵਿੱਚ ਪਾਇਆ ਜਾਂਦਾ ਹੈ। ਬਜ਼ੁਰਗਾਂ ਕੋਲ ਵਰਿਆਂ ਦਾ ਤਜ਼ਰਬਾ ਹੁੰਦਾ ਹੈ, ਸਾਨੂੰ ਉਹਨਾਂ ਕੋਲ ਜ਼ਰੂਰ ਸਿੱਖਣਾ ਚਾਹੀਦਾ, ਬੈਠਣਾ ਚਾਹੀਦਾ, ਖੁਸ਼ੀਆਂ ਮੰਨਣੀਆਂ ਚਾਹੀਦੀਆਂ ਅਤੇ ਮਿੱਟੀ ਦੀ ਖੁਸ਼ਬੂ ਲੈਣੀ ਚਾਹੀਦੀ ਹੈ। ਮਿੱਟੀ ਦੀ ਖੁਸ਼ਬੂ ਦੇ ਨਾਲ ਜਿਹੜੀ ਪਸੀਨਾ ਜਿਹੜਾ ਜ਼ਿਮੀਂਦਾਰ ਖੇਤ ਦੇ ਵਿੱਚ ਜਿਹੜਾ ਪਸੀਨਾ ਉਹਦਾ ਸਿਮਦਾ ਅਤੇ ਉਹਦੀ ਜਿਹੜੀ ਮਿਹਨਤ ਹੁੰਦੀ ਹੈ ਤਾਂ ਫਿਰ ਫਸਲਾਂ ਵੀ ਤਾਂ ਲਹਿਲਾਉਂਦੀਆਂ ਨੇ ਅਤੇ ਫਸਲਾਂ ਦੇ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁਸ਼ੀਆਂ ਆਉਂਦੀਆਂ ਨੇ। ਤੁਹਾਡੇ ਮੇਲ ਜਿਹੜੇ ਪਹੁੰਚੇ ਆ ਉਹਨਾਂ ਵਿੱਚੋਂ ਪਿੰਡ ਗੋਬਿੰਦਗੜ੍ਹ ਮਾਝੀਵਾਲਾ ਕਰਨਪੁਰ ਤੋਂ ਰਾਜੂ ਟੁਟੇਜਾ, ਖੁਸ਼ਦਿਲ ਉਰਮੇਲਾ ਟੁਟੇਜਾ, ਗੁੱਡੂ ਚੀਨੂ, ਮੰਨੂ ਸ਼ਿਵ ਸੇਠੀ ਕਰਨਪੁਰੀ, ਪਾਲ ਮਿਸਤਰੀ ਕਰਨਪੁਰੀ, ਸਮਾਇਲ ਟੁਟੇਜਾ, ਪਵਨ ਗੁੱਜਰ ਅਤੇ ਇਹਨਾਂ ਦੇ ਨਾਲ ਪਿੰਡ 34 STG ਪੀਲੀਵੰਗਾ ਤੋਂ ਪ੍ਰੇਮੀ ਬਿਸ਼ਨ ਲਾਲ ਮਹਿਰਾ, ਅਮਨ ਸਮੀਰ ਤੇਰੀ ਤੂੰ ਮਹਿਰਾ ਵੀ ਇਹਨਾਂ ਦੇ ਨਾਲ ਨੇ, ਅਤੇ ਚਾਲਕਲਾ ਪੰਜਾਬ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅੰਬਾ ਚਾਹਲ, ਇਹ ਸਾਰੇ ਕਾਰਿਕਰਮ ਨੂੰ ਸੁਣ ਰਹੇ ਨੇ। ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੇ 30 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਵੀ ਬੜੀਆਂ ਮੁਬਾਰਕਾਂ, ਅਤੇ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਮਿੱਟੀ ਦੀ ਖੁਸ਼ਬੂ ਦੇ ਨਾਲ, ਆਕਾਸ਼ਵਾਣੀ ਪਰਿਵਾਰ ਦੇ ਨਾਲ ਅਤੇ ਕਾਟਨ ਸਿਟੀ ਦੇ ਨਾਲ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ, ਇਹ ਨੇ ਸਾਡੇ ਸਾਥੀ ਸ਼੍ਰੀ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ, ਲਾਲ ਚੰਦ, ਜਿਹੜੇ ਇਹ ਗੀਤ ਸੁਣਨਾ ਚਾਹੁੰਦੇ ਨੇ ਲਾਲ ਚੰਦ, ਇਹ ਸਾਡੇ ਸ਼ਰੋਤਾ ਨੇ, ਬੜੇ ਹੀ ਪਿਆਰੇ ਸ਼ਰੋਤਾ ਨੇ। ਕਹਿੰਦੇ 30 ਸਾਲ ਜਿਹੜੇ ਮਿੱਟੀ ਦੀ ਖੁਸ਼ਬੂ ਦੇ ਪੂਰੇ ਹੋਏ ਆ ਉਹਨਾਂ ਦੀ ਇਹਨਾਂ ਨੇ ਬਹੁਤ ਬਹੁਤ ਵਧਾਈ ਦਿੱਤੀ ਆ। ਅਤੇ ਰਾਜੇਸ਼ ਜੀ ਨੂੰ, ਜਸਵੀਰ ਜੀ ਨੂੰ, ਦੁਰਗਾ ਰਾਮ ਜੀ ਨੂੰ, ਸਾਰਿਆਂ ਨੂੰ ਯਾਦ ਕੀਤਾ ਹੈ। ਅਤੇ ਸਾਡੇ ਵੀ ਜਿਹੜੇ ਅਸੀਂ ਜਿਹੜਾ ਗੱਲ ਕਰ ਰਹੇ ਸੀ ਬਾਬੇ ਬੋਰਡ ਦੀ, ਸਾਡਾ ਬਾਬਾ ਬੋਰਡ ਰਾਜੇਸ਼ ਚੱਡਾ ਜੀ, ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਮਿੱਟੀ ਦੀ ਖੁਸ਼ਬੂ ਅੱਜ ਵੀ ਉਹਨਾਂ ਨਾਲ ਜੁੜੀ ਹੋਈ ਹੈ, ਅੱਜ ਵੀ ਉਹਨਾਂ ਦੇ ਜਿਹੜਾ ਪਿਆਰ ਸਦਕੇ ਅਸੀਂ ਵੀ ਕਾਰਜਕ੍ਰਮ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਤੁਹਾਡੀਆਂ ਦੁਆਵਾਂ ਨੇ ਸਾਡੇ ਨਾਲ, ਅਤੇ ਰਾਜੇਸ਼ ਜੀ ਵੀ ਤੁਹਾਡਾ ਜਿਹੜਾ ਮੁਹੱਬਤ ਮਿਲਦੀ ਹੈ ਉਹਨੂੰ ਬੜੇ ਹੀ ਦਿਲੋਂ ਸਵੀਕਾਰਦੇ ਨੇ। ਪਿੰਡ 5 MD ਪਤਰੋੜਾਂ ਤੋਂ ਮੰਗਲ ਜਨਾਗਲ, ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ ਇਹ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਕਹਿੰਦੇ ਕਾਰਜਕ੍ਰਮ ਬਹੁਤ ਵਧੀਆ ਚੱਲ ਰਿਹਾ। ਅਗਲਾ ਮੇਲ ਸਾਡੇ ਕੋਲ ਪਹੁੰਚਿਆ ਕਲਮੰਡੀ ਖੁਰਦ ਜ਼ਿਲ੍ਹਾ ਝਾਲਾਵਾੜ ਰਾਜਸਥਾਨ ਤੋਂ ਅਨੂਪ ਸਿੰਘ ਨਾਥਾਵਤ, ਧੀਰਜ ਸਿੰਘ ਸੋਲੰਕੀ, ਸਾਗਰ ਪਵਾਰ, ਭਾਨੂ ਪ੍ਰਤਾਪ ਸਿੰਘ ਪਵਾਰ ਅਤੇ ਇਹਨਾਂ ਦਾ ਸਾਰਾ ਪਰਿਵਾਰ।

ਕਾਰਜਕ੍ਰਮ ਨੂੰ ਸੁਣ ਰਹੇ ਨੇ, ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਾਸਤੇ। ਲਓ ਜੀ, ਸਾਡੇ ਕੋਲ ਜਿਹੜਾ ਅਗਲਾ ਮੇਲ ਪਹੁੰਚਿਆ ਬਿਹਾਰੀ ਕਲੋਨੀ ਸਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਅਤੇ ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ, ਕੇਸ਼ੂ ਰਿਦਾਨ ਖੁਰਾਣਾ, ਇਹ ਵੀ ਮੇਲ ਕਰ ਰਹੇ ਨੇ। ਅਤੇ ਅਗਲਾ ਜਿਹੜਾ ਸਾਡੇ ਕੋਲ ਮੇਲ ਪਹੁੰਚਿਆ, ਇਹ ਸਾਡੇ ਸਾਥੀ ਨੇ ਦਾਰਾ ਪੰਡਿਤ ਅਤੇ ਸੰਜੇ ਸ਼ਰਮਾ, ਅਤੇ ਇਹਨਾਂ ਦੇ ਨਾਲ ਪ੍ਰਿਯੰਕਾ ਸ਼ਰਮਾ ਚੁਟਾਲਾ ਹਰਿਆਣਾ ਤੋਂ। ਇਹ ਵੀ ਸਾਡੇ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਲਈ ਮੇਲ ਕਰ ਰਹੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿੰਡ ਚੱਕ 51 GV ਰਾਮ ਸਿੰਘਪੁਰ ਤੋਂ ਮਨੀਸ਼ ਕੁਮਾਰ, ਅਮਰਜੀਤ, ਭੀਮ ਸੈਨ, ਹਨੀ, ਜੀਐਸੂ, ਝਲਕ ਅਤੇ ਇਹਨਾਂ ਦੇ ਸਾਰੇ ਸਾਥੀ ਕਾਰਜਕ੍ਰਮ ਨੂੰ ਸੁਣ ਰਹੇ ਨੇ। ਅਤੇ ਅਗਲੀ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ, ਇਹਨੇ ਸਾਡੇ ਸਾਥੀ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਕਲਾਨੀ, ਬਬੀਤਾ ਮਿਕਲਾਨੀ, ਸੁਭਾਸ਼ ਯੋਗੀ ਅਤੇ ਬੱਬੂ ਡੱਬੂ। ਮੇਲ ਸਾਡੇ ਕੋਲ ਪਹੁੰਚਿਆ ਬੀਕਾਨੇਰ ਤੋਂ, ਰਾਣੀ ਬਾਜ਼ਾਰ ਤੋਂ, ਰਾਣੀ ਜਾਮ ਅਤੇ ਬਿੱਟੂ ਜਾਪ ਦਾ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਅਤੇ ਇਹਨਾਂ ਦੇ ਸਾਥੀਆਂ ਦਾ ਮੇਲ ਵੀ ਸਾਡੇ ਕੋਲ ਪਹੁੰਚਿਆ। ਹਰਿਆਣਾ ਤੋਂ ਅੰਕਿਤ ਕਾਂਗੜਾ, ਮੋਨੀ ਕਾਂਗੜਾ, ਪ੍ਰਿੰਸ ਪੋਤ, ਸੀਤਾਰਾਮ ਕਾਂਗੜਾ ਅਤੇ ਸਾਹਿਲ ਕਾਂਗੜਾ ਦਾ ਮੇਲ ਵੀ ਪਹੁੰਚਿਆ। ਅਗਲਾ ਮੇਲ ਸਾਡੇ ਕੋਲ ਪਹੁੰਚਿਆ ਜੀ ਅੰਬਾਗੜ੍ਹ ਚੌਂਕੀ ਛੱਤੀਸਗੜ੍ਹ ਤੋਂ, ਰਿਜ਼ਵਾਨ ਖਾਨ, ਆਇਸ਼ਾ ਅਤੇ ਅਨਸ ਦੇ ਨਾਲ ਰੇਹਾਨ ਦਾ। ਲਓ ਜੀ, ਮੇਲ ਸਾਡੇ ਕੋਲ ਪਹੁੰਚਿਆ ਵਾਰਡ ਨੰਬਰ 23 ਹਰੀਨਗਰ ਗੁੜਗਾਉਂ ਹਰਿਆਣਾ ਤੋਂ, ਰਾਏ ਸਿੰਘ ਸ਼ੇਖਾਵਤ, ਚੱਕ 75 NP ਰਾਏਸਨਗਰ ਤੋਂ ਬਜਰੰਗ ਸਿੰਘ ਸ਼ੇਖਾਵਤ ਅਤੇ ਭੁਪਿੰਦਰ ਸਿੰਘ ਸ਼ੇਖਾਵਤ, ਜੈਵਰਧਨ, ਵ੍ਰਿਸ਼ਵਾਨ ਅਤੇ ਭਾਵੇਸ਼, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ ਦੇ ਵਿੱਚ। ਬਹਿਲੋਲ ਨਗਰ ਤੋਂ ਹਰੀਸ਼, ਹੈਰੀ, ਜਗਤਾਰ, ਜਹਿਰੀ, ਸੁਸ਼ੀਲ ਡੇਲੂ, ਰਾਕੇਸ਼ ਚਾਹਰ, ਇਹ ਵੀ ਕਾਰਜਕ੍ਰਮ ਨੂੰ ਸੁਣ ਰਹੇ ਨੇ ਅਤੇ ਸਾਡੇ ਬੜੇ ਹੀ ਪਿਆਰੇ ਸ਼ਰੋਤਾ ਹੈ। ਮੇਲ ਸਾਡੇ ਕੋਲ ਇੱਕ ਹੋਰ ਪਹੁੰਚਿਆ, ਪਰ ਮੇਲ ਪੜ੍ਹਨ ਤੋਂ ਪਹਿਲਾਂ ਇੱਕ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ, ਇਹ ਨੇ ਸਾਡੇ ਸਾਥੀ ਸਾਦੁਲ ਸ਼ਹਿਰ ਤੋਂ, ਰਾਮ ਕੁਮਾਰ ਰੇਵਾੜ, ਚੰਦਰ ਕਲਾ ਰੇਵਾੜ ਦਾ। ਕਹਿੰਦੇ ਨੇ ਮਿੱਟੀ ਦੀ ਖੁਸ਼ਬੂ ਜਿਹੜੇ ਦੇ 30 ਸਾਲ ਪੂਰੇ ਹੋਣ 'ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਕਹਿੰਦੇ ਯਾਦਗਾਰ ਜਿਹੜੇ ਪਲ ਸਾਡੇ ਲਈ, ਉਹ ਇਹਨਾਂ ਦੇ ਲਈ ਰਾਜੇਸ਼ ਚੱਡਾ ਜੀ ਦੀ ਜਿਹੜੀ ਪ੍ਰਸਤੁਤੀ ਸੀਗੀ ਉਹ ਇਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ, ਪਰ ਹੁਣ ਇਹ ਕਹਿੰਦੇ ਸਭ ਦਾ ਹੀ ਧੰਨਵਾਦ, ਜਸਵੀਰ ਸਿੰਘ ਜੀ ਦਾ, ਦੁਰਗਾ ਰਾਮ ਜੀ ਦਾ, ਅਤੇ ਸਭ ਦਾ ਧੰਨਵਾਦ ਕੀਤਾ ਇਹਨਾਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਰਾਮ ਕੁਮਾਰ ਰੇਵਾੜ ਸਾਹਿਬ। ਲਓ ਜੀ, ਸੁਣਦੇ ਇੱਕ ਹੋਰ ਗੀਤ।

जी हाँ दोस्तों, गीत तुसी सुने लो जी। रघुनाथपुरा गंगानगर तो लालगिरी गोस्वामी, हेमलता हीना हर्षिता ते खुशी गोस्वामी का मैसेज भी साढ़े को पहुँचे है। तो एक जरा मेल साढ़े को पहुँचे है, इन्हें साढ़े साथी पटियाली रोड गंज रोडवारा तो एम खलील कुरैशी, नुसरत बेगम ते बेबी अरिबा हवी। मैसेज साढ़े को जोड़े पहुँच रहे ने, साढ़े साथी ने, तो उन्होंने नाल नाल जोड़े मेल करने वाले श्रोते ने, एम एस एम जावेद शगुफ्ता अंजुम झारखंड तो ये सानू मेल कर रहे हैं। अगला मेल साढ़े को जोड़ा पहुँचे है पीली बंगा लिखवी सर तो, सुभाष मंडा सोनू मोनू साहिल मंडा हरियान सिंवर ते डाबला श्री रायशनगर तो अवै गुदारा। ये भी कार्यक्रम में सुन रहे हैं, कहते कार्यक्रम बहुत वधिया चल रहा है। चक चार एल जी डबल्यू टाणी खरलिया तहसील पीली बंगा तो लाभ सिंह धालीवाल ते इन्हों का पूरा परिवार भी कार्यक्रम में सुन रहे हैं। थोड़ा भी बहुत बहुत शुक्रिया, कार्यक्रम मिट्टी की खुशबू के थोड़ा स्वागत है। खिराजवाला पीली बंगा तो राजस रियान सिंवर ते पंज के डी रावला तो आयान गोदारा भी शामिल ने कार्यक्रम मिट्टी की खुशबू के। राहुल नगर अमरावती तो सिद्धार्थ अर्चना ताई हिरामन प्रणैस ते प्रतिभा गोंडा ने भी शामिल ने कार्यक्रम के। अगला जिहड़ा मेल साढ़े को पहुँचा लिखमी सर खरलिया तो मनरूप मंडा बंसीधर विश्नोई हंसराज ओम मंडा ते चक छे एल के एस लखा सर तो हीत राम गोदारा। लखवाली हेड तो ਭਵਰ ਲਾਲ ਕ੍ਰਿਸ਼ਨਾ ਸੌਰਵ ਵਿਸ਼ਾਲ ਰਾਜਵਾਲਾ ਮਮਤਾ ਨਵਿਆ ਲਕਸ਼ਿਤਾ ਅਤੇ ਮੁਹੰਮਦ ਰਫੀਕ ਦੇ ਨਾਲ ਮਹਾਵੀਰ ਲੋਹਰਾ ਅਤੇ ਮੁਕਨਾ ਰਾਮ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ। ਅਤੇ ਗੰਜ ਡੁੰਡਵਾਰਾ ਤੋਂ ਕੇ ਐਚ ਰਾਹੀ ਕੁੜੀਆ ਬੇਗਮ ਵਕੀਲ ਪ੍ਰੇਮੀ ਇਹ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ। ਚੱਕ ਤਿਰਾਜਵਾਲਾ ਤਹਿਸੀਲ ਪੀਲੀ ਬੰਗਾ ਤੋਂ ਰਾਕੇਸ਼ ਵਿਸ਼ਨੋਈ ਅਤੇ ਐਂਜਲ ਵਿਸ਼ਨੋਈ ਦਾ ਮੇਲ ਵੀ ਪਹੁੰਚਿਆ। ਰਾਮ ਸਿੰਘਪੁਰ ਤੋਂ ਅਸ਼ੋਕ ਬੱਬਰ ਪਵਨ ਰਾਜੇਸ਼ ਅਜੈ ਰਾਹੁਲ ਅਤੇ ਮਨੂ ਵੀ ਕਾਰਕ੍ਰਮ ਨੂੰ ਸੁਣ ਰਹੇ ਨੇ, ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਮਿੱਟੀ ਦੀ ਖੁਸ਼ਬੂ ਦੇ 30 ਸਾਲ ਪੂਰੇ ਹੋਣ 'ਤੇ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਉੱਤਮ ਸਿੰਘ ਜੰਘੇਲ ਮੋਰਸ ਜੰਘੇਲ ਅਨਿਲ ਕੁਮਾਰ ਅਜੀਤ ਕੁਮਾਰ ਆਯੁਸ਼ ਜੰਘੇਲ ਅਤੇ ਨੰਦਨੀ ਜੰਘੇਲ ਦਾ ਕੋਹਕਾ ਪਿਲਾਈ ਤੋਂ, ਅਤੇ ਸੁਖਰੀ ਕਲਾਂ ਤੋਂ ਅਮਿਤ ਚੰਗੇਲ ਸ਼ਕੁਨ ਚੰਗੇਲ ਆਰੂਸ਼ੀ ਓਸ਼ਿਕਾ ਆਦਿੱਤਿਆ ਅਤੇ ਅੰਜਲੀ ਦਾ ਮੇਲ ਵੀ ਪਹੁੰਚਿਆ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਸਾਡੇ ਸਾਥੀ ਗੁਰਬਚਨ ਬੇਦਿਲ ਰਾਜ ਬੇਦਿਲ ਬਲਵਿੰਦਰ ਬੇਦਿਲ ਅਤੇ ਰੂਪੀ ਦਾ ਚੱਕ ਇੱਕ ਪੀ ਵਾਲੇ ਅਨੂਪਗੜ ਤੋਂ। ਕਾਰਕ ਮਿੱਟੀ ਦੀ ਖੁਸ਼ਬੂ ਤੁਹਾਡਾ ਆਪਣਾ ਕਾਰਕ੍ਰਮ ਆ। ਅਤੇ ਦੋਸਤੋ ਇਹਦੇ ਵਿੱਚ ਤੁਸੀਂ ਜਿਹੜਾ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਹੀ ਸਾਡੇ ਕੋਲ ਪਿਆਰ ਲਿਖ ਕੇ ਭੇਜਿਆ। ਜੰਮੇ ਨਾਲ ਦੇ ਜਦੋਂ ਨੇ ਸ਼ਰੀਕ ਬਣਦੇ, ਜੰਮੇ ਨਾਲ ਦੇ ਜਦੋਂ ਨੇ ਸ਼ਰੀਕ ਬਣਦੇ, ਸਿਆਣੇ ਕਹਿੰਦੇ ਨੇ ਮਿੱਤਰੋ ਉਹ ਵੈਰ ਬਣਦਾ।

ਮਾੜੇ ਸਮੇਂ ਵਿੱਚ ਜਿਹੜਾ ਨਹੀਂ ਨਾਲ ਚੱਲਦਾ ਉਦੋਂ ਆਪਣਾ ਵੀ ਮਿੱਤਰੋਂ ਗੈਰ ਬਣਦਾ। ਧੋਖਾ ਪਿਆਰ ਵਿੱਚ ਜਦੋਂ ਕੋਈ ਕਰ ਜਾਂਦਾ, ਪਿਆਰ ਸਦੀਆਂ ਦਾ ਮਿੱਤਰੋਂ ਚਿਹਰ ਬਣਦਾ। ਜਿਸ ਪਿੰਡ ਵਿੱਚ ਏਕਤਾ ਦੀ ਸਾਂਝ ਪੂਰੀ ਹੈ ਉਹ ਪਿੰਡ ਮਿੱਡਿਆ ਸ਼ਹਿਰ ਬਣਦਾ, ਉਹ ਪਿੰਡ ਮਿੱਡਿਆ ਸ਼ਹਿਰ ਬਣਦਾ। ਇਹ ਲਿਖਣ ਵਾਲੇ ਨੇ ਨਾਈਵਾਲਾ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ, ਅਤੇ ਸੁਣਦੇ ਹੈ ਗੀਤ।

ਅਸੀਂ ਦੋਸਤੋ ਖਤ ਸਾਨੂੰ ਮਿਲੇ ਹੈ ਸ਼ਾਮਿਲ ਕਰਦੇ ਮਿੱਟੀ ਦੀ ਖੁਸ਼ਬੂ ਦੇ ਵਿੱਚ ਨਈ ਆਬਾਦੀ ਅਬੋਹਰ ਪੰਜਾਬ ਤੋਂ ਓਮ ਪ੍ਰਕਾਸ਼ ਸੋਨੀ ਸਾਹਿਲ ਸੋਨੀ ਅਮਨ ਸੋਨੀ ਕਰਨ ਸੋਨੀ ਅਤੇ ਮਹਿੰਦਰ ਵਿਸ਼ਨੋਈ ਕਨੇਡਾ ਮੁਹੱਲਾ ਪਟਿਆਲਾ ਪੰਜਾਬ ਤੋਂ ਮੁਕੇਸ਼ ਪੱਤਾ ਨੀਲਮ ਪੱਤਾ ਨਿਤਿਨ ਪਲਕ ਕਿਰਨ ਗੀਤੂ ਨਿਹਾਰਿਕਾ ਅਤੇ ਹਾਰਦਿਕ ਦੇ ਨਾਲ ਵੰਸ਼ ਪੱਤਾ ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ ਵਿਨੋਦਪੁਰੀ ਵੀ ਪੀ ਪੁਰੀ ਅਸ਼ੋਕਪੁਰੀ ਸੁਸ਼ੀਲਪੁਰੀ ਅਨੀਤਾਪੁਰੀ ਬੀ ਕੇ ਪੁਰੀ ਕੈਲਾਸ਼ਪੁਰੀ ਰਾਮਾਪੁਰੀ ਅਤੇ ਆਰ ਐੱਸ ਪੁਰੀ ਮਲੋਟ ਪੰਜਾਬ ਤੋਂ ਕਸ਼ਮੀਰੀ ਲਾਲ ਖਟਕ ਜਗਦੀਸ਼ ਖਟਕ ਜੈਦੇਵ ਖਟਕ ਰਹੀਸ਼ ਖਟਕ ਮੁਕੇਸ਼ ਖਟਕ ਅਤੇ ਗੁਰਵੰਸ਼ ਖਟ ਦਾ ਜਿਹੜਾ ਖਤ ਵੀ ਸਾਨੂੰ ਮਿਲਿਆ ਅਗਲਾ ਜਿਹੜਾ ਖਤ ਸਾਨੂੰ ਮਿਲਿਆ ਗਿੱਦੜਵਾਹਾ ਪੰਜਾਬ ਤੋਂ ਮਨਪ੍ਰੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਬੇਬੀ ਹਨੀਸ਼ ਸ਼ਾਹ ਅਤੇ ਪਦਮਪੁਰ ਤੋਂ ਪਵਨ ਤਨੇਜਾ ਅਤੇ ਯੋਗੇਸ਼ ਤਨੇਜਾ ਦਾ ਅਗਲਾ ਜਿਹੜਾ ਖਤ ਸਾਨੂੰ ਮਿਲਿਆ ਸਾਡੇ ਸਾਥੀ ਨੇ ਸਾਧਰੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ ਮਨੂ ਪ੍ਰਕਾਸ਼ ਅਤੇ ਸ਼ਿਵ ਪ੍ਰਕਾਸ਼ ਦੇ ਨਾਲ ਵੇਦ ਪ੍ਰਕਾਸ਼ ਪਿੰਡ ਫਰਾਂਸੀ ਤੋਂ ਰਾਜਕੁਮਾਰ ਟੂਟੀ ਸਰਜੀਤ ਸਿੰਘ ਟੂਟੀ ਪ੍ਰਮੋਦ ਕੁਮਾਰ ਟੂਟੀ ਚਾਂਦ ਹਾਂਸੀ ਸ਼ਹਿਰ ਤੋਂ ਰਾਜੂ ਮਿਗਲਾਨੀ ਪਪੀਤਾ ਮਿਗਲਾਨੀ ਸੁਭਾਸ਼ ਯੋਗੀ ਅਤੇ ਪੱਪੂ ਟੱਪੂ ਦਾ ਖਤ ਸਾਨੂੰ ਮਿਲਿਆ ਵੈਸ਼ਨੋ ਦੇਵੀ ਕਟੜਾ ਤੋਂ ਰਾਏ ਸਿੰਘ ਸੈਨ ਸੁਨੀਲ ਸੈਨ ਪਵਨ ਏਕਤਾ

ਪਾਸ਼ੂ ਹਰਸ਼ਿਤ ਯੁਵਿਕਾ ਮਾਹੀ ਅਤੇ ਰਵੀਲਾ ਦੇ ਨਾਲ ਲਾਡੋ ਇਹ ਵੀ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਨੇ। ਖਤ ਇਹਨਾਂ ਦਾ ਸਾਡੇ ਕੋਲ ਪਹੁੰਚਿਆ। ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ, ਮਖੂ ਫਿਰੋਜ਼ਪੁਰ ਪੰਜਾਬ ਤੋਂ ਬਿੱਲਾ ਬਜਾਜ ਅਤੇ ਮਨੀਸ਼ ਬਜਾਜ ਦੇ ਨਾਲ ਹੈਪੀ ਫਿਰੋਜ਼ਪੁਰੀ। ਪਿੰਡ ਰਾਜਪੁਰਾ ਅਬੋਹਰ ਪੰਜਾਬ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਗੁਰਸਾਹਿਬ ਸਿੰਘ, ਡਾਕਟਰ ਧਰਮਵੀਰ ਚੋਰੜ। ਡੱਫਵਾਲੀ ਹਰਿਆਣਾ ਤੋਂ ਜੇ ਕੇ ਬਾਗੋਲੀਆ, ਸੁਨੀਤਾ ਬਾਗੋਲੀਆ, ਸੰਜੈ, ਅਨਿਲ ਅਤੇ ਮੀਨੂ ਬਾਗੋਲੀਆ ਦਾ ਖਤ ਮਿਲਿਆ ਸਨ। ਪੁੱਚੋ ਕੈਂਚੀਆ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਏਕਮ, ਦਮਨ ਅਤੇ ਅਭਿਜੋਤ ਦਾ ਖਤ ਮਿਲਿਆ ਕਰਕੇ ਮਿੱਟੀ ਦੀ ਖੁਸ਼ਬੂ ਦੇ ਲਈ। ਸਰਗੁਜਾ ਮੈਨਪਾਟ ਤੋਂ ਸੋਨੀਆ ਥਾਪਾ, ਸੋਨਮ ਥਾਪਾ, ਰੇਸ਼ਮਾ ਥਾਪਾ, ਅਦੀਬਾ ਥਾਪਾ। ਬਿਹਾਰੀ ਕਲੋਨੀ ਲੋਨੀ ਤੋਂ ਪਰਵੀਨ ਡੋਮ, ਸਰਫੁਦੀਨ ਡੋਮ, ਕੁਮਾਰੀ ਵਲੀ ਡੋਮ, ਕੁਮਾਰੀ ਡਬਲਿਊ ਡੋਮ। ਜੇਲ ਰੋਡ ਮਥੁਰਾ ਤੋਂ ਯਾਸੀਮ ਆਸਮਾ, ਬੇਲਦਾਰ ਅਕਰਮ ਆਸਮਾ ਅਤੇ ਅੱਲਾਹ ਆਸਮਾ ਇਹ ਵੀ ਖਤ ਭੇਜ ਰਹੇ ਨੇ ਮਿੱਟੀ ਦੀ ਖੁਸ਼ਬੂ ਦੇ ਲਈ। ਅਤੇ ਪਿਆਰ ਸਾਨੂੰ ਭੇਜਿਆ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਨੇ। ਇੰਦਰਾ ਵਿਹਾਰ ਰਾਏਗੜ੍ਹ ਤੋਂ ਅਕਰਮ ਨੂਰਜਹਾਂ, ਡਬਲਿਊ ਨੂਰਜਹਾਂ, ਸਈਦ ਨੂਰਜਹਾਂ, ਵਸੀਮ ਨੂਰਜਹਾਂ, ਵਲੀਉੱਲਾ ਨੂਰਜਹਾਂ। ਰਾਜਨਾ ਦਗਾਮ ਤੋਂ ਯਾਕੂਬ ਆਸਮਾ, ਯੂਸੁਫ ਆਸਮਾ, ਇਮਰਾਨ ਆਸਮਾ, ਇਫਰਾਨ ਆਸਮਾ। ਅਤੇ ਜੇਲ ਰੋਡ ਰਾਏਗੜ੍ਹ ਤੋਂ ਰੇਸ਼ਮਾ ਤਿਵਾੜੀ, ਸੋਨਮ ਤਿਵਾੜੀ ਅਤੇ ਆਦਿਬਾ ਤਿਵਾੜੀ ਨੇ। ਅਗਲਾ ਜਿਹੜਾ ਖਤ ਸਾਨੂੰ ਮਿਲਿਆ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜੋਤੀ ਠਾਕੁਰ, ਤ੍ਰਿਆਂਸ ਠਾਕੁਰ ਦਾ। ਛੱਤੀਸਗੜ੍ਹ ਬਾਟਾਪਾਰਾ ਤੋਂ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਜਾਵੇਂਦਰ ਕੁਮਾਰ ਦਾ ਖਤ ਵੀ ਮਿਲਿਆ। ਪਿੰਡ ਖੇਰੇਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਰਗੁਣ, ਸਾਗਰ ਅਤੇ ਹਨੀ ਲੋਟ ਦਾ ਖਤ ਮਿਲਿਆ। ਅਗਲਾ ਖਤ ਸ਼ਾਮਿਲ ਆ ਜੀ ਮਸੀਤਾ ਡੱਫਵਾਲੀ ਤੋਂ ਦਰਸ਼ਨ ਲੋਟ, ਮੂਰਤੀ ਰਾਣੀ ਅਤੇ ਨਿਹਾਰਿਕਾ ਦੇ ਨਾਲ ਸਾਰੀ ਗਾਂ ਦਾ, ਸਾਰੇ ਮਿੱਟੀ ਦੀ ਖੁਸ਼ਬੂ ਦੇ ਵਿੱਚ ਸ਼ਾਮਿਲ ਨੇ। ਮਲੋਟ ਪੰਜਾਬ ਤੋਂ ਰਾਜਕੁਮਾਰ, ਇੰਦੌਰਾ ਵਿਮਲਾ, ਇੰਦੌਰਾ ਗੈਰੀ, ਇੰਦੌਰਾ ਵਿਕਾਸ, ਇੰਦੌਰਾ ਪ੍ਰਿਯੰਕਾ, ਇੰਦੌਰਾ ਰਮਨ, ਇੰਦੌਰਾ ਰੀਤੂ, ਇੰਦੌਰਾ ਭਵਿਸ਼ ਖੰਨਾ, ਮਿਸੇਲ ਖੰਨਾ, ਕਿਨਸ਼ੁਕ ਖੰਨਾ, ਬੇਬੀ ਦੀਪਾਂਸ਼ੀ, ਇੰਦੌਰਾ ਦਾ ਖਤ ਵੀ ਮਿਲਿਆ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਨ ਸ਼ਰਮਾ। ਰੇਲਵੇ ਕਲੋਨੀ ਬਠਿੰਡਾ ਪੰਜਾਬ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਨਾਇਕ ਪਰਿਵਾਰ ਵੀ ਕਾਰਜਕ੍ਰਮ ਦੇ ਵਿੱਚ ਸ਼ਾਮਿਲ ਨੇ। ਗਾਂਧੀ ਚੌਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਚੇਤਕ ਵਿਰਕ ਅਤੇ ਮੀਕਾ ਵਿਰਕ ਨੇ ਮਿੱਟੀ ਦੀ ਖੁਸ਼ਬੂ ਦੇ ਲਈ ਖਤ ਭੇਜਿਆ। ਅਤੇ ਮੇਲ ਜਿਹੜਾ ਸਾਡੇ ਕੋਲ ਪਹੁੰਚੇ ਨੇ ਗ੍ਰਾਮ ਪੰਚਾਇਤ ਕਾਲੇਗਾਮ ਤੋਂ ਸੁਧਾਕਰ ਰਾਜੇ, ਪ੍ਰਸ਼ਾਂਤ ਰਾਜੇ, ਕੁਮਾਰ ਸੰਚਿਤ ਕੁਮਾਰ, ਪ੍ਰਥਯੇਮਿਸ਼ ਪ੍ਰਣਾਲੀ ਕੁਮਾਰ, ਸਰਵਦ ਦੇਸ਼ਮੁਖ, ਸਾਨਵੀ ਦੇਸ਼ਮੁਖ ਅਤੇ ਹਰਸ਼ਿਤਾ ਦੇਸ਼ਮੁਖ ਦਾ। ਅਗਲਾ ਜਿਹੜਾ ਮੇਲ ਸਾਡੇ ਕੋਲ ਪਹੁੰਚਿਆ ਇਹਨੇ ਸਾਡੇ ਸਾਥੀ ਜਿਹੜੇ ਸੰਗਰੀਆ ਤੋਂ ਸ਼ਿਆਮ ਮਿੱਡਾ, ਅਤੇ ਇਹਨਾਂ ਨੇ ਲਿਖਿਆ ਬਾਬਾ ਫਰੀਦ ਕਹਿੰਦੇ ਨੇ ਸ਼ੱਕਰ ਖੰਡ ਨਿਵਤ ਗੁੜ, ਮਾਖਿਓ ਸਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨੇ ਭੋਜਨ ਦੁੱਧ। ਉਸ ਪਰਮਾਤਮਾ ਦੇ ਜਿਹੜੇ ਨਾਂ 'ਚ ਉਹ ਬਹੁਤ ਮਿਠਾਸ ਆ, ਉਹਦਾ ਮੁਕਾਬਲਾ ਨਹੀਂ ਹੋ ਸਕਦਾ ਜੀ। ਸ਼ਿਆਮ ਜੀ ਤੁਸੀਂ ਬਹੁਤ ਸੋਹਣੀਆਂ ਲੈਣਾਂ ਲਿਖ ਕੇ ਭੇਜੀਆਂ, ਅਤੇ ਜੀ ਕਰਦਾ ਕਿ ਜ਼ਿੰਦਗੀ ਇਸ ਤਰ੍ਹਾਂ ਹੀ ਗੁਜ਼ਾਰੀ ਜਾਵੇ ਜਿਸ ਤਰ੍ਹਾਂ ਕਿ ਬਾਬਾ ਫਰੀਦ ਦੀਆਂ ਲੈਣਾਂ ਨੇ। ਪਰ ਸੁੱਖ ਦੁੱਖ ਸਾਡੇ ਜ਼ਿੰਦਗੀ ਦੀ ਜਿਹੜੀ ਸਾਂਝ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ, ਅਤੇ ਸਾਨੂੰ ਉਹਨਾਂ ਦੇ ਨਾਲ ਰਹਿਣਾ ਪੈਂਦਾ। ਚਲੋ ਖੈਰ ਇੱਕ ਗੀਤ ਸੁਣਦੇ ਹਾਂ।